ਸਤਿ ਸ਼੍ਰੀ ਅਕਾਲ ਮੈਲਬਰਨ ਮੈਲਬਰਨ ਤੋਂ ਲੈ ਕੇ ਸਿਡਨੀ ਐਡਲੇਡ ਪਰਥ ਕੈਨਬਰਾ ਹੋਬਰਟ ਅਤੇ ਰੀਜਨਲ ਆਸਟ੍ਰੇਲੀਆ ਅਤੇ ਹੋ ਸਕਦਾ ਕਿ ਤੁਸੀਂ ਸਾਨੂੰ ਇੰਡੀਆ ਵਿੱਚ ਵੀ ਸੁਣ ਰਹੇ ਹੋਵੋਗੇ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸ਼ਮਾ ਪੰਗੂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੁਨੀਆ ਭਰ ਵਿੱਚ ਹਰ ਉਸ ਘਰ ਦੁਕਾਨ ਟਰੱਕ ਟੈਕਸੀ ਫਾਰਮ ਅਤੇ ਵਰਕ ਪਲੇਸ ਤੱਕ ਜਿੱਥੇ ਇਸ ਵੇਲੇ ਪੰਜਾਬੀ ਆਵਾਜ਼ ਸੁਣੀ ਜਾ ਰਹੀ ਹੈ ਤੁਹਾਡਾ ਸਾਰਿਆਂ ਦਾ ਦਿਲੋਂ ਸਵਾਗਤ ਅਤੇ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ

ਅੱਜ ਵੀਰਵਾਰ 17 ਸਤੰਬਰ 2026, ਜਿੱਥੇ ਅਸੀਂ 17 ਸਤੰਬਰ ਕਹਿੰਦੇ ਹਾਂ ਉੱਥੇ ਹੀ ਅੱਸੂ ਮਹੀਨੇ ਦੀ ਪਹਿਲੀ ਤਰੀਕ ਯਾਨੀ ਕਿ ਅੱਜ ਅੱਸੂ ਮਹੀਨਾ ਚੜ੍ਹ ਗਿਆ, ਜਿਹੜਾ ਕਿ ਪੰਜਾਬੀ ਕੈਲੰਡਰ ਦੇ ਹਿਸਾਬ ਦੇ ਨਾਲ ਅਸੀਂ ਤਰੀਕ ਕਹਿ ਸਕਦੇ। ਅਤੇ ਅੱਜ ਹੈ ਅੱਸੂ ਮਹੀਨੇ ਦੀ ਸੰਗਰਾਂਦ। ਤੁਹਾਨੂੰ ਸਾਰਿਆਂ ਨੂੰ ਅੱਸੂ ਦਾ ਮਹੀਨਾ ਬਹੁਤ ਬਹੁਤ ਮੁਬਾਰਕ। ਉਮੀਦ ਕਰਦੇ ਹਾਂ ਕਿ ਤੁਹਾਡੀ ਸਵੇਰ ਚੰਗੀ ਸ਼ੁਰੂ ਹੋਵੇ। ਕਿਸੇ ਦੇ ਹੱਥ ਵਿੱਚ ਚਾਹ ਦਾ ਕੱਪ ਹੋਵੇਗਾ ਅਤੇ ਕੋਈ ਬੱਚਿਆਂ ਦੇ ਲੰਚ ਬੋਕਸਿਸ ਤਿਆਰ ਕਰ ਰਿਹਾ ਹੋਵੇਗਾ। ਕੋਈ ਕੰਮ ਲਈ ਰੋਡ 'ਤੇ ਨਿਕਲ ਪਿਆ ਹੋਵੇਗਾ ਅਤੇ ਸ਼ਾਇਦ ਕੋਈ ਨਾਈਟ ਸ਼ਿਫਟ ਮੁਕਾ ਕੇ ਹੁਣ ਘਰ ਵਾਪਸ ਜਾ ਰਿਹਾ ਹੋਵੇਗਾ। ਜਿੱਥੇ ਵੀ ਉਹ, ਆਪਣਾ ਧਿਆਨ ਰੱਖੋ। ਰੋਡ ਉੱਤੇ ਹੋ ਤਾਂ ਸੇਫਟੀ ਨਾਲ ਡਰਾਈਵ ਕਰੋ। ਅਤੇ ਅਗਲੇ 2 ਘੰਟਿਆਂ ਲਈ ਆਪਾਂ ਸਾਰੇ ਇਕੱਠੇ ਹਾਂ, ਯਾਨੀ ਕਿ ਤੁਹਾਡਾ ਅਤੇ ਮੇਰਾ ਸਾਥ ਪੂਰੇ 2 ਘੰਟੇ ਦਾ ਰਹੇਗਾ। ਅਤੇ ਹਮੇਸ਼ਾ ਦੀ ਤਰ੍ਹਾਂ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸ਼ਬਦ ਨਾਲ ਕਰਾਂਗੇ ਅਤੇ ਸ਼ਬਦ ਤੋਂ ਬਾਅਦ ਆ ਕੇ ਹੁਕਮਨਾਮਾ ਅਤੇ ਫਿਰ ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਜਰੀ ਮਹੱਲਾ ਪੰਜਵਾਂ। ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਰਿਦੇ ਅਰਾਧਿਆ ਤਿੰਨ ਪੋ ਸਾਗਰ ਤਰਿਆ। ਗੁਰ ਹਰ ਬਿਨ ਕੋ ਨ ਬਿਰਥਾ ਦੁੱਖ ਕਾਟੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਿਤ ਜਸ ਕਾਟੇ ਰਹਾਓ। ਮਾਇਆ ਕੇਸਨ ਬੰਦ ਸੈਨ ਸਾਕ ਕਿਤ ਹੀ ਕਾਮਨਾ ਆਇਆ ਹਰ ਕਾ ਦਾਸ ਨੀਚ ਕੁਲ ਉੱਚਾ ਤਿਸ ਸੰਗ ਮਨ ਬਾਛਤ ਫਲ ਪਾਇਆ। ਲਾਖ ਕੋਟ ਬਿਖਿਆ ਕੇ ਬਿੰਜਨ ਤਾਂ ਮੈਂ ਤਿਸਰ ਨ ਬੂਜੀ ਸਿਮਰਤ ਨਾਮ ਕੋਟ ਉਚਿਆਰਾ ਬਸਤ ਅਗੋਚਰ ਸੂਚੀ। ਫਿਰਤ ਫਿਰਤ ਤੁਮਰੇ ਦੁਆਰ ਆਇਆ ਪੈ ਪੰਜਨ ਹਰ ਰਾਇਆ ਸਾਧ ਕੇ ਚਰਨ ਤੂਰ ਜਨ ਬਾਛੇ ਸੁਖ ਨਾਨਕ ਇਹੋ ਪਾਇਆ। ਭਾਵ ਹੇ ਭਾਈ, ਮੈਂ ਜਿਸ ਵੀ ਮਨੁੱਖ ਕੋਲ ਆਪਣੇ ਦੁੱਖ ਦੀ ਗੱਲ ਕਰਦਾ ਹਾਂ ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿਸਦਾ ਹੈ। ਉਹ ਮੇਰਾ ਦੁੱਖ ਕੀ ਨਿਵਰਤ ਕਰੇਗਾ? ਹੇ ਭਾਈ, ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਅਰਾਧਿਆ ਹੈ ਉਸਨੇ ਹੀ ਇਹ ਡਰ ਪਰੇ ਸੰਸਾਰ ਸਮੁੰਦਰ ਪਾਰ ਕੀਤਾ ਹੈ। ਹੇ ਭਾਈ, ਗੁਰੂ ਤੋਂ ਬਿਨਾਂ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਤੇਰ ਕਿਸੇ ਦਾ ਦੁੱਖ ਪੀੜ ਕੱਟ ਹੀ ਨਹੀਂ ਸਕਦਾ। ਪਰਮਾਤਮਾ ਦਾ ਆਸਰਾ ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿੱਚ ਇੱਜ਼ਤ ਵਡਿਆਈ ਸੋਭਾ ਸਭ ਕੁਛ ਘੱਟ ਜਾਂਦਾ ਹੈ। ਰਹਾਓ। ਹੇ ਭਾਈ, ਮਾਇਆ ਦੇ ਕਾਰਨ ਬਣੇ ਹੋਏ ਇਹ ਸਾਕ ਸੱਜਣ ਰਿਸ਼ਤੇਦਾਰ ਦੁੱਖਾਂ ਦੀ ਨਿਵਿਰਤੀ ਵਾਸਤੇ ਕਿਸੇ ਵੀ ਕੰਮ ਨਹੀਂ ਆ ਸਕਦੇ। ਪਰਮਾਤਮਾ ਦਾ ਭਗਤ ਜੇ ਨੀਵੀਂ ਕੁੱਲ ਦਾ ਵੀ ਹੋਵੇ ਉਸਨੂੰ ਸ੍ਰੇਸ਼ਟ ਜਾਣੋ। ਉਸ ਦੀ ਸੰਗਤ ਵਿੱਚ ਰਿਹਾ ਹੀ ਮਨ ਇੱਛਤ ਫਲ ਹਾਸਲ ਕਰ ਲਈਦੇ ਹਨ। ਹੇ ਭਾਈ, ਜੇ ਮਾਇਆ ਦੇ ਲੱਖਾਂ ਕਰੋੜਾਂ ਸਵਾਦਲੇ ਖਾਣੇ ਹੋਣ ਤੇ ਉਹਨਾਂ ਵਿੱਚ ਲੱਗਿਆ ਖਾਣ ਦੀ ਤ੍ਰਿਸ਼ਨਾ ਨਹੀਂ ਮੁੱਕਦੀ। ਪਰਮਾਤਮਾ ਦਾ ਨਾਮ ਸਿਮਰਦਿਆਂ ਤੁਹਾਡੇ ਅੰਦਰੋਂ ਮੰਨੋ ਕਿ ਕਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ ਤੇ ਅੰਦਰ ਉਹ ਕੀਮਤੀ ਨਾਮ ਪਦਾਰਥ ਦਿਸਦਾ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਹੀ ਨਹੀਂ ਹੋ ਸਕਦੀ। ਹੇ ਨਾਨਕ, ਆਖ ਹੇ ਪ੍ਰਭੂ ਪਾਤਸ਼ਾਹ, ਹੇ ਜੀਵਾਂ ਦੇ ਸਾਰੇ ਡਰ ਨਾਸ਼ ਕਰਨ ਵਾਲੇ ਹਰੀ, ਜਿਹੜਾ ਮਨੁੱਖ ਭਟਕਦਾ ਭਟਕਦਾ ਆਖਰ ਤੇਰੇ ਦਰ ਤੇ ਆ ਪਹੁੰਚਦਾ ਹੈ ਉਹ ਤੇਰੇ ਦਰ ਤੋਂ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ਤੇ ਤੇਰੇ ਦਰ ਤੋਂ ਇਹ ਸੁੱਖ ਪ੍ਰਾਪਤ ਕਰ ਸਕਦਾ ਹੈ ਤੇ ਇਸ ਦਰ ਤੋਂ ਬਗੈਰ ਹੋਰ ਕਿਤੋਂ ਵੀ ਇਸ ਇਹਨਾਂ ਦੁਨਿਆਵੀ ਦੁੱਖਾਂ ਦਾ ਨਾਸ਼ ਹੋ ਹੀ ਨਹੀਂ ਸਕਦਾ। ਕੋਈ ਹੋਰ ਇਸ ਨੂੰ ਖਤਮ ਕਰ ਹੀ ਨਹੀਂ ਸਕਦਾ ਕਿ ਜੋ ਦੁੱਖ ਇਨਸਾਨ ਨੂੰ ਸੰਸਾਰ ਵਿੱਚ ਚੰਬੜ ਜਾਂਦੇ ਨੇ।

ਹਾਂਜੀ, ਵਾਪਸ ਆ ਗਿਆ। ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ 88.9 ਵਿਨ ਐਫਐਮ ਤੋਂ। ਸਤਿ ਸ਼੍ਰੀ ਅਕਾਲ ਮੈਲਬਨ, ਤੁਸੀਂ ਸੁਣਦੇ ਹੋ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ, ਅਤੇ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ, ਅਤੇ ਸੋਮਵਾਰ ਵਾਲਾ ਪ੍ਰੋਗਰਾਮ ਜਿਹੜਾ ਹੁੰਦਾ ਉਹ ਤੁਸੀਂ ਤਨੂੰ ਅਤੇ ਸ਼ਮਾ ਦੇ ਨਾਲ ਸੁਣਦੇ ਹੋ। ਅਤੇ ਅੱਜ ਦੀ ਜਿਹੜੀ ਅਸੀਂ ਇੱਕ ਬਿਗ ਸਟੋਰੀ ਜਿਹਨੂੰ ਕਹਿ ਸਕਦੇ ਹੋ, ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਪੋਲਿਸੀ, ਉਹਦੇ ਬਾਰੇ ਗੱਲ ਕਰਾਂਗੇ ਤੁਹਾਡੇ ਨਾਲ, ਕਿਉਂਕਿ ਇਹ ਜਿਹੜੀ ਖਬਰ ਆ ਇਹਦੇ ਉੱਤੇ ਆਸਟ੍ਰੇਲੀਅਨ ਪੰਜਾਬੀ ਕਮਿਊਨਿਟੀ ਦੀ ਸਭ ਤੋਂ ਵੱਧ ਨਜ਼ਰ ਰਹਿੰਦੀ ਆ, ਕਿਉਂਕਿ ਇਹ ਮਾਈਗ੍ਰੇਸ਼ਨ ਦੇ ਨਾਲ ਰਿਲੇਟਿਡ ਆ, ਔਰ ਮਾਈਗ੍ਰੇਸ਼ਨ ਮਤਲਬ ਕਿ ਸਾਡੇ ਨਾਲ ਰਿਲੇਟਿਡ ਆ, ਆਪਾਂ ਸਾਰੇ ਮਾਈਗ੍ਰੈਂਟਸ ਹਾਂ, ਇਸ ਕਰਕੇ ਇਹ ਖਬਰ ਜਿਹੜੀ ਆ ਸਾਡੇ ਵਾਸਤੇ ਖਾਸ ਹੁੰਦੀ ਆ। ਬੇਸ਼ੱਕ ਅਸੀਂ ਆਸਟ੍ਰੇਲੀਆ ਦੇ ਵਿੱਚ ਜਿੰਨੇ ਚਿਰ ਮਰਜ਼ੀ ਰਹਿ ਚੁੱਕੇ ਹੋਈਏ, ਪੀਆਰ ਹੋਈਏ, ਸਿਟੀਜ਼ਨ ਹੋਈਏ, ਸਾਡੀ ਫੈਮਿਲੀ ਨੇ ਕਿਸੇ ਨੇ ਆਉਣਾ ਹੋਵੇ, ਫੈਮਿਲੀ ਮੈਂਬਰ ਨੇ ਨਾ ਆਉਣਾ ਹੋਵੇ, ਸਟਿਲ ਸਾਡੀ ਨਜ਼ਰ ਜਿਹੜੀ ਆ ਉਹ ਮਾਈਗ੍ਰੇਸ਼ਨ ਵਾਲੀ ਨਿਊਜ਼ 'ਤੇ ਜ਼ਰੂਰ ਰਹਿੰਦੀ ਆ। ਅਤੇ ਅੱਜ ਅਸੀਂ ਜਾਣਦੇ ਹਾਂ ਕਿ ਮਾਈਗ੍ਰੇਸ਼ਨ ਸਾਡੀ ਕਮਿਊਨਿਟੀ ਲਈ ਸਿਰਫ ਪੋਲੀਟੀਕਲ ਡਿਬੇਟ ਨਹੀਂ ਆ, ਕਿਸੇ ਲਈ ਇਹ ਸਟੂਡੈਂਟ ਵੀਜ਼ਾ ਹੈ, ਕਿਸੇ ਲਈ ਪਾਰਟਨਰ ਵੀਜ਼ਾ, ਕਿਸੇ ਲਈ ਪੇਰੈਂਟਸ ਨੂੰ ਆਸਟ੍ਰੇਲੀਆ ਲਿਆਉਣ ਦੀ ਉਡੀਕ, ਅਤੇ ਕਿਸੇ ਲਈ ਟੈਂਪਰੇਰੀ ਤੋਂ ਪਰਮਾਨੈਂਟ ਰੈਜ਼ੀਡੈਂਸੀ ਦਾ ਰਸਤਾ, ਕਿਸੇ ਇੰਪਲੋਈ ਲਈ ਸਕਿੱਲਡ ਵਰਕਰ ਦੀ ਲੋੜ, ਅਤੇ ਕਿਸੇ ਰੀਜਨਲ ਬਿਜ਼ਨਸ ਲਈ ਇਹ ਸਵਾਲ ਕਿ ਸਟਾਫ ਕਿੱਥੋਂ ਮਿਲੇਗਾ। ਅੱਜ ਹੋਮ ਅਫੇਅਰਸ ਮਿਨਿਸਟਰ ਟੋਨੀ ਬਰਕ ਨੈਸ਼ਨਲ ਪ੍ਰੈਸ ਕਲੱਬ ਵਿੱਚ ਸਰਕਾਰ ਦੀ ਮਾਈਗ੍ਰੇਸ਼ਨ ਸਟ੍ਰੈਟਜੀ ਦੇ ਹੋਰ ਡਿਟੇਲਸ ਦੇਣ ਵਾਲੇ ਨੇ। ABC ਦੀ ਸਵੇਰ ਦੀ ਰਿਪੋਰਟਿੰਗ ਮੁਤਾਬਕ ਗਵਰਨਮੈਂਟ ਟੈਂਪਰੇਰੀ ਵੀਜ਼ਾ ਸਿਸਟਮ ਨੂੰ ਟਾਈਟਨ ਅਤੇ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਸ ਵਿੱਚ ਕੁਝ ਟੈਂਪਰੇਰੀ ਮਾਈਗ੍ਰੈਂਟਸ ਵੱਲੋਂ ਫੈਮਿਲੀ ਮੈਂਬਰਸ ਨੂੰ ਲਿਆਉਣਾ, ਵੀਜ਼ਾ ਕੈਟੇਗਰੀ ਬਦਲਣਾ ਜਾਂ ਫਿਰ ਸਟੇ ਐਕਸਟੈਂਡ ਕਰਨ ਦੇ ਰੂਲਸ ਉੱਤੇ ਫੋਕਸ ਹੋ ਸਕਦਾ ਹੈ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨੂੰ 2028 ਤੱਕ 2,25,000 ਦੇ ਲੈਵਲ ਵੱਲ ਲਿਆਉਣ ਦਾ ਗਵਰਨਮੈਂਟ ਟਾਰਗੇਟ ਦੱਸਿਆ ਜਾ ਸਕਦਾ ਹੈ। ਹੁਣ ਇੱਕ ਟਰਮ ਬਾਰੇ ਆਪਾਂ ਜਿਹੜਾ ਉਹ ਵਾਰ ਵਾਰ ਸੁਣਦੇ ਹਾਂ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਾਂ ਫਿਰ NOM। ਸਧਾਰਨ ਭਾਸ਼ਾ ਵਿੱਚ ਇਹ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਨੰਬਰਸ ਦੇ ਬਰਾਬਰ ਨਹੀਂ ਹੁੰਦਾ, ਇਹ ਬਰੋਡਲੀ ਉਹ ਡਿਫਰੈਂਸ ਵੇਖਦਾ ਹੈ ਕਿ ਇੱਕ ਪੀਰੀਅਡ ਦੌਰਾਨ ਕਿੰਨੇ ਲੋਕ ਆਸਟ੍ਰੇਲੀਆ ਵਿੱਚ ਲੰਮੇ ਸਮੇਂ ਲਈ ਆਏ ਅਤੇ ਕਿੰਨੇ ਆਸਟ੍ਰੇਲੀਆ ਤੋਂ ਬਾਹਰ ਗਏ। ਇਸ ਲਈ ਹੈੱਡਲਾਈਨਸ ਵਿੱਚ ਮਾਈਗ੍ਰੇਸ਼ਨ ਨੰਬਰ ਸੁਣਦਿਆਂ ਇਹ ਜਾਣਨਾ ਜ਼ਰੂਰੀ ਆ ਕਿ ਗੱਲ ਪਰਮਾਨੈਂਟ ਵੀਜ਼ਾ ਦੀ ਆ, ਟੈਂਪਰੇਰੀ ਪਾਪੂਲੇਸ਼ਨ ਦੀ ਹੈ ਜਾਂ ਫਿਰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੀ। ਇਸ ਡਿਬੇਟ ਦਾ ਦੂਸਰਾ ਪਾਸਾ ਵੀ ਆ, ਗੌਰਮੈਂਟ ਉੱਤੇ ਹਾਊਸਿੰਗ ਇਨਫਰਾਸਟ੍ਰਕਚਰ ਅਤੇ ਪਾਪੂਲੇਸ਼ਨ ਪ੍ਰੈਸ਼ਰ ਨੂੰ ਮੈਨੇਜ ਕਰਨ ਦਾ ਦਬਾਅ ਵੀ ਹੁੰਦਾ ਹੈ। ਦੂਸਰੇ ਪਾਸੇ ਬਿਜ਼ਨਸਿਸ, ਖਾਸ ਕਰਕੇ ਕੰਸਟਰਕਸ਼ਨ, ਐਗਰੀਕਲਚਰ, ਹੋਸਪਿਟੈਲਿਟੀ ਅਤੇ ਰੀਜਨਲ ਇੰਡਸਟਰੀਜ਼, ਇਹ ਕਹਿੰਦੀਆਂ ਨੇ ਕਿ ਸਕਿੱਲਡ ਅਤੇ ਸੀਜ਼ਨਲ ਵਰਕਰਸ ਦੀ ਅਵੇਲੇਬਿਲਿਟੀ ਵੀ ਇਕੋਨਮੀ ਲਈ ਬਹੁਤ ਹੀ ਮਹੱਤਵਪੂਰਨ ਆ। ABC ਨੇ ਵੈਸਟਰਨ ਆਸਟ੍ਰੇਲੀਆ ਦੇ ਬਿਲਡਿੰਗ ਸੈਕਟਰਸ ਦੀਆਂ ਕੰਸਰਨਸ ਦੀ ਰਿਪੋਰਟ ਵੀ ਸਾਂਝੀਆਂ ਕੀਤੀਆਂ ਨੇ ਕਿ ਸਕਿੱਲਡ ਜਿਹੜੇ ਵਰਕਰਸ ਦੀ ਕਮੀ ਆ ਉਹ ਹਾਊਸਿੰਗ ਕੰਸਟਰਕਸ਼ਨ ਨੂੰ ਪ੍ਰਭਾਵਿਤ ਕਰ ਸਕਦੀ ਆ। ਇਸ ਲਈ ਮਾਈਗ੍ਰੇਸ਼ਨ ਡਿਬੇਟ ਨੂੰ ਸਿਰਫ ਵੱਧ ਮਾਈਗ੍ਰੇਸ਼ਨ ਜਾਂ ਘੱਟ ਮਾਈਗ੍ਰੇਸ਼ਨ ਵਾਲੀ ਇੱਕ ਲਾਈਨ ਵਿੱਚ ਸਮਝਣਾ ਮੁਸ਼ਕਲ ਹੁੰਦਾ ਹੈ। ਇੱਥੇ ਹਾਊਸਿੰਗ ਆ, ਲੇਬਰ ਸਟ੍ਰੈਟਜੀਜ਼ ਨੇ, ਯੂਨੀਵਰਸਿਟੀਜ਼ ਨੇ, ਰੀਜਨਲ ਆਸਟ੍ਰੇਲੀਆ, ਫੈਮਿਲੀ ਰੀਯੂਨੀਅਨ ਹੈ, ਇੰਟਰਨੈਸ਼ਨਲ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਸਿਸਟਮ ਦੀ ਇੰਟੈਗ੍ਰਿਟੀ ਵੀ ਆ। ਸਾਡੀ ਪੰਜਾਬੀ ਕਮਿਊਨਿਟੀ ਲਈ ਮੇਰੀ ਪ੍ਰੈਕਟੀਕਲ ਗੱਲ ਇਹ ਆ ਕਿ ਅੱਜ ਸਪੀਚ ਤੋਂ ਪਹਿਲਾਂ ਵਟਸਐਪ ਗਰੁੱਪ ਵਿੱਚ ਆਉਣ ਵਾਲੀ ਹਰ ਮੈਸੇਜ ਉੱਤੇ ਐਕਸ਼ਨ ਨਾ ਲਵੋ। ਅੱਜ ਤੋਂ ਵੀਜ਼ਾ ਬੰਦ, ਇਹ ਕੈਟੇਗਰੀ ਖਤਮ, ਇਹ ਰੂਲਸ ਤੁਰੰਤ ਲਾਗੂ, ਇਹੋ ਜਿਹੀਆਂ ਹੈੱਡਲਾਈਨਸ ਬਹੁਤ ਤੇਜ਼ੀ ਨਾਲ ਸਰਕੂਲੇਟ ਕਰਦੀਆਂ ਨੇ। ਪੋਲਿਸੀ ਅਨਾਊਂਸ ਹੋਣ ਤੋਂ ਬਾਅਦ ਵੀ ਇਫੈਕਟਿਵ ਡੇਟ, ਟ੍ਰਾਂਜੀਸ਼ਨਲ ਰੂਲਸ ਅਤੇ ਐਗਜ਼ਿਸਟਿੰਗ ਐਪਲੀਕੇਸ਼ਨਸ ਲਈ ਅਰੇਂਜਮੈਂਟਸ ਵੱਖ ਹੋ ਸਕਦੇ ਨੇ। ਓਫੀਸ਼ੀਅਲ ਡਿਪਾਰਟਮੈਂਟ ਆਫ ਹੋਮ ਅਫੇਅਰਸ ਇਨਫੋਰਮੇਸ਼ਨ ਜਾਂ ਰਜਿਸਟਰਡ ਪ੍ਰੋਫੈਸ਼ਨਲ ਐਡਵਾਈਸ ਨੂੰ ਹੀ ਜਿਹੜਾ ਹੈ ਉਹ ਆਪਣਾ ਬੇਸਿਸ ਬਣਾਉਣਾ ਚਾਹੀਦਾ ਹੈ। ਅਤੇ ਇੱਕ ਹੋਰ ਇੱਥੇ ਇੰਪੋਰਟੈਂਟ ਗੱਲ ਇਹ ਆ ਕਿ ਇਹ ਸੈਗਮੈਂਟ ਜਨਰਲ ਇਨਫੋਰਮੇਸ਼ਨ ਲਈ ਆ,
ਇੰਡੀਵਿਜੁਅਲ ਇਮੀਗ੍ਰੇਸ਼ਨ ਐਡਵਾਈਸ ਨਹੀਂ ਆ। ਅਸੀਂ ਇਸ ਸਟੋਰੀ ਨੂੰ ਫੋਲੋ ਕਰਾਂਗੇ, ਪਰ ਸਵੇਰ ਦੇ ਲਈ ਬ੍ਰੌਡਕਾਸਟ ਦੇ ਸਮੇਂ ਤੱਕ ਮਿਨਿਸਟਰ ਦੀ ਫੁੱਲ ਸਪੀਚ ਹੋਈ ਨਹੀਂ ਸੀ, ਇਸ ਕਰਕੇ ਜੋ ਕਨਫਰਮਡ ਆ ਉਹ ਅਸੀਂ ਫੈਕਟਸ ਵੱਲੋਂ ਕਹਿ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਅਤੇ ਇਹੀ ਰਿਸਪੋਂਸੀਬਲ ਬ੍ਰੌਡਕਾਸਟਿੰਗ ਹੁੰਦੀ ਆ, ਜਿਹੜੇ ਵਟਸਐਪ ਗਰੁੱਪਸ ਦੇ ਉੱਪਰ ਬ੍ਰੌਡਕਾਸਟਿੰਗ ਹੁੰਦੀ ਆ, ਐਂਕਰਿੰਗ ਹੁੰਦੀ ਆ, ਜਾਂ ਫਿਰ ਕੰਟੈਂਟ ਕ੍ਰੀਏਸ਼ਨ ਆਪਣੇ ਫੋਲੋਅਰਸ ਅਤੇ ਵਿਊਜ਼ ਵਧਾਉਣ ਵਾਸਤੇ ਜਿਹੜੀ ਕੰਟੈਂਟ ਕ੍ਰੀਏਸ਼ਨ ਹੁੰਦੀ ਆ, ਉਹ ਕਦੀ ਵੀ ਪ੍ਰੋਪਰ ਇਨਫੋਰਮੇਸ਼ਨ ਜਾਂ ਰਾਈਟ ਇਨਫੋਰਮੇਸ਼ਨ ਨਹੀਂ ਹੁੰਦੀ। ਸੋ ਖਬਰ ਪਹਿਲਾਂ ਦੇਣ ਨਾਲੋਂ ਸਹੀ ਖਬਰ ਦੇਣਾ ਵੱਧ ਜ਼ਰੂਰੀ ਹੁੰਦਾ। ਸੋ ਇਸ ਕਰਕੇ ਆਪਾਂ ਇਸ ਰਿਪੋਰਟ ਬਾਰੇ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਖਬਰ ਦੇ ਬਾਰੇ, ਅਤੇ ਜਿਹੜੀ ਸਹੀ ਇਨਫੋਰਮੇਸ਼ਨ ਹੋਵੇਗੀ ਉਹੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ। ਮੇਰੇ ਵੀ ਕੋਈ ਕਹੀ ਹੋਈ ਗੱਲ ਨੂੰ ਤੁਸੀਂ ਬਿਲਕੁਲ ਇਹ ਨਹੀਂ ਲੈ ਲੈਣਾ ਕਿ ਅਸੀਂ ਸਾਂਝੀਵਾਸ ਰੇਡੀਓ ਤੋਂ ਆ ਸੁਣਿਆ ਸੀ ਅਤੇ ਇਹੀ ਪੱਕਾ ਹੈ। ਐਡਵਾਈਸ ਜ਼ਰੂਰ ਲਵੋ ਇਮੀਗ੍ਰੇਸ਼ਨ ਏਜੰਟ ਕੋਲ ਜਾ ਕੇ ਅਤੇ ਜਾਂ ਫਿਰ ਡਿਪਾਰਟਮੈਂਟ ਕੋਲੋਂ ਕਿ ਸਾਡੀ ਆਹ ਐਪਲੀਕੇਸ਼ਨ ਹੈ ਉਹਦੀ ਪੂਰੀ ਗੱਲ ਦੱਸ ਕੇ ਉਹਦੇ ਰਿਲੇਟਿਡ ਆਪਣੀ ਇਨਫੋਰਮੇਸ਼ਨ ਲਵੋ। ਭੈਣਾਂ ਭਰਾਵਾਂ ਦੇ ਦੋਸਤਾਂ ਦੇ ਦੱਸੇ ਹੋਏ ਮਸ਼ਵਰੇ 'ਤੇ ਕੰਮ ਕੀਤਾ ਹੋਇਆ ਕਦੀ ਸਾਨੂੰ ਮਹਿੰਗਾ ਪੈ ਸਕਦਾ। ਸੋ ਇਸ ਕਰਕੇ ਬਹੁਤ ਜ਼ਰੂਰੀ ਆ, ਖਾਸ ਕਰਕੇ ਮਾਈਗ੍ਰੇਸ਼ਨ ਦੀ ਕੋਈ ਵੀ ਗੱਲ ਜਿਹੜੀ ਆ ਉਹ ਆਪਣੇ ਆਪ ਸਾਨੂੰ ਉਹਦਾ ਫੈਸਲਾ ਨਹੀਂ ਲੈਣਾ ਚਾਹੀਦਾ। ਸੁਣਦੇ ਹਾਂ ਗੀਤ, ਬੈਕ ਟੂ ਬੈਕ ਗੀਤ ਸੁਣਾਂਗੇ ਅਤੇ ਉਸ ਤੋਂ ਬਾਅਦ ਆ ਕੇ ਫਿਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ।

ਹਾਂਜੀ, ਇੱਕ ਵਾਰੀ ਤੋਂ ਫਿਰ ਸਤਿ ਸ਼੍ਰੀ ਅਕਾਲ ਮੈਲਬਨ, ਜਿਨ੍ਹਾਂ ਨੇ ਸਾਨੂੰ ਹੁਣੇ ਹੁਣੇ ਜੁਆਇਨ ਕਰ ਕੀਤਾ, ਉਹਨਾਂ ਵਾਸਤੇ ਇੱਕ ਵਾਰੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਅਤੇ ਉਹਨਾਂ ਨੂੰ ਦੱਸ ਦਈਏ ਕਿ ਤੁਸੀਂ ਸੁਣ ਰਹੇ ਹੋ ਸਾਂਝੀ ਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ 88.9 ਵਿਨ ਐਫ ਐਮ ਤੋਂ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ। ਜੇ ਤੁਸੀਂ ਅੱਜ ਵਿਕਟੋਰੀਆ ਦੇ ਵਿੱਚ ਡਰਾਈਵ ਕਰ ਰਹੇ ਹੋ, ਅਤੇ ਅਗਲੀ ਸਟੋਰੀ ਜਿਹੜੀ ਆ ਉਹ ਤੁਹਾਡੇ ਲਈ ਖਾਸ ਹੋ ਸਕਦੀ ਆ। ਪੋਟਹੋਲਸ, ਬਹੁਤ ਦਿਨਾਂ ਤੋਂ ਤੁਸੀਂ ਖਬਰਾਂ ਵਿੱਚ ਸੁਣ ਰਹੇ ਹੋਣੇ ਆ ਕਿ ਪੋਟਹੋਲਸ, ਅਤੇ ਕਈ ਸਮਝਣ ਦੀ ਕੋਸ਼ਿਸ਼ ਵੀ ਕਰ ਰਹੇ ਹੋਣੇ ਆ ਕਿ ਪੋਟਹੋਲਸ ਇੱਕ ਛੋਟਾ ਜਿਹਾ ਸ਼ਬਦ, ਬਟ ਐਨੀ ਵਨ ਹੂ ਡਰਾਈਵਸ ਰੈਗੂਲਰਲੀ ਨੋਜ਼ ਇਟ। ਇੱਕ ਡੀਪ ਪੋਟਹੋਲ ਟਾਇਰ ਰਿਮ ਸਸਪੈਂਸ਼ਨ ਅਤੇ ਕਈ ਵਾਰੀ ਸੀਰੀਅਸ ਰੋਡ ਸੇਫਟੀ ਪ੍ਰੋਬਲਮ ਬਣ ਸਕਦਾ ਹੈ। ABC ਦੇ ਅੱਜ ਦੀ ਸਵੇਰ ਦੀ ਜਿਹੜੀ ਡਾਟਾ ਅਨੈਲਿਸਿਸ ਆ ਉਹਦੇ ਮੁਤਾਬਕ ਅਰਾਊਂਡ ਹਾਫ ਆਫ ਵਿਕਟੋਰੀਆਜ ਰੋਡਸ 2024 ਵਿੱਚ ਪੋਰ ਜਾਂ ਵੈਰੀ ਪੋਰ ਕੰਡੀਸ਼ਨ ਕੈਟੇਗਰੀ ਵਿੱਚ ਪਾਏ ਗਏ ਸਨ। ਜੂਨ 2026 ਤੱਕ ਹਜ਼ਾਰਾਂ ਰਿਪੋਰਟਿਡ ਪੋਟਹੋਲਸ ਅਨਰਿਜ਼ੋਲਵ ਸਨ। ਰੀਜਨਲ ਵਿਕਟੋਰੀਆ ਵਿੱਚ ਟਵੋਂਗਾ ਅਤੇ ਮੋਯੋਨ ਵਰਗੇ ਏਰੀਆਜ਼ ਸਾਹਮਣੇ ਆਏ, ਜਦਕਿ ਮੈਲਬਰਨ ਦੇ ਵਿੱਚ ਮੈਲਟਨ ਅਤੇ ਹਿਊਮ ਵਿੱਚ ਅਨਰਿਜ਼ੋਲਵ ਰਿਪੋਰਟਸ ਜ਼ਿਆਦਾ ਸਨ। ਮੋਨਿੰਗਟਨ ਪੈਨਸੁਲਾ ਨੇ ਮੈਟਰੋਪੋਲੀਟਨ ਕੌਂਸਲ ਵਿੱਚ ਖਾਸ ਤੌਰ 'ਤੇ ਅਨਰਿਜ਼ੋਲਵ ਰਿਪੋਰਟਸ ਦਰਜ ਕੀਤੀਆਂ। ਸਟੇਟ ਗਵਰਨਮੈਂਟ ਨੇ ਇਸ ਫਾਈਨੈਂਸ਼ੀਅਲ ਈਅਰ ਵਿੱਚ 500,000 ਪੋਟਹੋਲਸ ਰਿਪੇਅਰ ਕਰਨ ਦੀ ਕਮਿਟਮੈਂਟ ਕੀਤੀ ਆ, ਅਤੇ ਕਿਹਾ ਕਿ ਵੱਡਾ ਹਿੱਸਾ ਸਮਰ ਦੇ ਰੈਲੇਟਿਵਲੀ ਡਰਾਈ ਮੰਥਸ ਵਿੱਚ ਕੀਤਾ ਜਾਵੇਗਾ। ਅਤੇ ਸਾਡੀ ਪੰਜਾਬੀ ਕਮਿਊਨਿਟੀ ਲਈ ਇਹ ਇਸ਼ੂ ਬਹੁਤ ਹੀ ਪ੍ਰੈਕਟੀਕਲ ਆ। ਸਾਡੇ ਵਿੱਚ ਬਹੁਤ ਸਾਰੇ ਲੋਕ ਲੌਂਗ ਡਿਸਟੈਂਸ ਕਮਿਊਟ ਕਰਦੇ ਨੇ, ਟਰੱਕ ਡਰਾਈਵਰਸ, ਟੈਕਸੀ ਅਤੇ ਜਾਂ ਫਿਰ ਰਾਈਡ ਸ਼ੇਅਰ ਡਰਾਈਵਰਸ, ਟ੍ਰੇਡੀਸ, ਡਿਲੀਵਰੀ ਵਰਕਰਸ, ਰੀਜਨਲ ਫਾਰਮਸ ਜਾਂ ਫਿਰ ਕੰਸਟਰਕਸ਼ਨ ਸਾਈਟਸ ਉੱਤੇ ਜਾਣ ਵਾਲੇ ਵਰਕਰਸ। ਇਸ ਲਈ ਰੋਡ ਕੰਡੀਸ਼ਨ ਸਿਰਫ ਇਨਕਨਵੀਨੀਅੰਸ ਨਹੀਂ, ਇਹ ਸੇਫਟੀ ਅਤੇ ਹਾਊਸਹੋਲਡ ਐਕਸਪੈਂਸ ਦੋਵਾਂ ਨਾਲ ਜੁੜੀ ਗੱਲ ਆ। ਰੋਡ ਉੱਤੇ ਡੈਮੇਜਡ ਸੈਕਸ਼ਨ ਵੇਖੋ ਤਾਂ ਸਪੀਡ ਨੂੰ ਜ਼ਰੂਰ ਘਟਾਓ। ਸਡਨ ਸਵਰਵਿੰਗ ਜਿਹੜੀ ਆ ਉਹਦੇ ਨਾਲ ਦੂਜੇ ਵਹੀਕਲ ਲਈ ਡੇਂਜਰ ਕ੍ਰੀਏਟ ਨਾ ਕਰੋ, ਅਤੇ ਰੈਲੀਵੈਂਟ ਰੋਡ ਅਥਾਰਟੀ ਜਾਂ ਕੌਂਸਲ ਨੂੰ ਰਿਪੋਰਟ ਕਰਨਾ ਵੀ ਯੂਜ਼ਫੁਲ ਆ। ਹੁਣ ਵਿਕਟੋਰੀਆ ਦੀ ਦੂਜੀ ਵੱਡੀ ਡਿਸਕਸ਼ਨ, ਨਾਈਫ ਕ੍ਰਾਈਮ ਅਤੇ ਪੁਲਿਸ ਪਾਵਰਸ। ਪ੍ਰੀਮੀਅਰ ਬੈਨ ਕੈਰਲ ਦੀ ਲੇਬਰ ਗਵਰਨਮੈਂਟ ਨੇ ਕਿਹਾ ਕਿ ਜੇ ਨਵੰਬਰ ਇਲੈਕਸ਼ਨ ਵਿੱਚ ਮੁੜ ਜਿਹੜੀ ਆ ਉਹ ਇਲੈਕਸ਼ਨ ਹੁੰਦੀ ਆ, ਤਾਂ ਕੁਈਨਸਲੈਂਡ ਦੇ ਜੈਕਸਲੋ ਦੀ ਤਰ੍ਹਾਂ ਪੁਲਿਸ ਨੂੰ ਬਰੋਡਰ ਪਾਵਰਸ ਦਿੱਤੀਆਂ ਜਾਣਗੀਆਂ। ਪਲੈਨ ਦੇ ਤਹਿਤ ਪੁਲਿਸ ਨੂੰ 1200 ਐਕਸਟਰਾ ਹੈਂਡ ਹੈਲਡ ਮੈਟਲ ਡਿਟੈਕਟਿੰਗ ਵਾਂਡਸ ਦੇਣ ਦੀ ਗੱਲ ਕੀਤੀ ਗਈ ਆ, ਅਤੇ ਪੁਲਿਸ ਪਬਲਿਕ ਪਲੇਸਿਸ ਵਿੱਚ ਵੈਪਨਸ ਲਈ ਪੀਪਲ ਨੂੰ ਸਕੈਨ ਕਰ ਸਕੇਗੀ। ਇਸ ਪ੍ਰਪੋਜ਼ਲ ਦੇ ਸਪੋਰਟਰਸ ਕਹਿੰਦੇ ਨੇ ਕਿ ਪੁਲਿਸ ਨੂੰ ਵੈਪਨ ਸਟਰੀਟ ਤੋਂ ਰਿਮੂਵ ਕਰਨ ਲਈ ਪ੍ਰੈਕਟੀਕਲ ਟੂਲ ਮਿਲੇਗਾ। ਜੈਕ ਪੀਸਲੀ ਦੇ ਪੇਰੈਂਟਸ, ਜਿਨ੍ਹਾਂ ਦੇ ਪੁੱਤਰ ਦੀ 2019 ਵਿੱਚ ਸਟੈਬਿੰਗ ਨਾਲ ਮੌਤ ਹੋਈ ਸੀ, ਇਹ ਮਾਡਲ ਹੋਰ ਸਟੇਟਸ ਵਿੱਚ ਲਾਗੂ ਕਰਨ ਲਈ ਕੈਂਪੇਨ ਕਰਦੇ ਰਹੇ ਨੇ, ਅਤੇ ਪਰ ਸਿਟੀਜ਼ ਦਾ ਆਰਗੂਮੈਂਟ ਜਿਹੜਾ ਉਹ ਵੱਖਰੇ ਵੱਖਰੇ ਸਿਟੀਜ਼ ਦੇ ਵਿੱਚ ਜਿਹੜੇ ਵੱਖਰੇ ਵੱਖਰੇ ਕ੍ਰਿਟਿਕਸ ਨੇ ਉਹਨਾਂ ਦਾ ਆਰਗੂਮੈਂਟ ਜਿਹੜਾ ਆ ਉਹ ਵੱਖਰਾ ਆ। ਕ੍ਰਿਮੀਨੋਲੋਜਿਸਟ ਨੇ ABC ਨੂੰ ਕਿਹਾ ਕਿ ਕੁਈਨਸਲੈਂਡ ਐਕਸਪੀਰੀਅੰਸ ਤੋਂ ਹੁਣ ਤੱਕ ਇਹ ਸਪਸ਼ਟ ਐਵੀਡੈਂਸ ਨਹੀਂ ਮਿਲਿਆ ਕਿ ਵਾਂਡਿੰਗ ਨੇ ਵਾਇਲੈਂਟ ਕ੍ਰਾਈਮ ਨੂੰ ਓਵਰਆਲ ਘਟਾਇਆ। ਰਾਈਟਸ ਆਰਗਨਾਈਜੇਸ਼ਨਸ ਦੇ ਜਿਹੜੇ ਰੇਸ਼ਲ ਪ੍ਰੋਫਾਈਲਿੰਗ ਅਤੇ ਸਿਵਲ ਲਿਬਰਟੀਜ਼ ਬਾਰੇ ਕੰਸਰਨਸ ਉਠਾ ਰਹੀਆਂ ਨੇ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ

ਪੁਲਿਸ ਨੂੰ ਜਿਹੜੀਆਂ ਪਾਵਰਸ ਉਹ ਵਧਾਈਆਂ ਜਾਣੀਆਂ ਚਾਹੀਦੀਆਂ ਜਾਂ ਨਹੀਂ ਵਧਾਈਆਂ ਜਾਣੀਆਂ ਚਾਹੀਦੀਆਂ, ਕਿਉਂਕਿ ਜਿਹੜੀ ਵੀ ਕੋਈ ਨਵੀਂ ਪਾਲਿਸੀ ਆਉਂਦੀ ਆ ਉਹਦੇ ਬਾਰੇ ਉਹਦੇ ਸਮਰਥਨ ਵੀ ਬੜੇ ਹੁੰਦੇ ਆ ਅਤੇ ਕ੍ਰਿਟਿਕਸ ਵੀ ਬਹੁਤ ਹੁੰਦੇ ਆ। ਹੁਣ ਜਿਸ ਤਰ੍ਹਾਂ ਕਿ ਇਹ ਤਾਂ ਇੱਕ ਸਿੱਧੀ ਸਿੱਧੀ ਗੌਰਮੈਂਟ ਦੀ ਕੋਸ਼ਿਸ਼ ਆ ਕਿ ਪੁਲਿਸ ਨੂੰ ਪਾਵਰਸ ਜ਼ਿਆਦਾ ਦਿੱਤੀ ਜਾਵੇ ਤਾਂ ਕਿ ਜਿਹੜੇ ਕ੍ਰਿਮੀਨਲਸ ਨੇ ਉਹ ਡਰਨ ਅਤੇ ਉਹਦੇ ਨਾਲ ਜਿਹੜੀ ਕ੍ਰਾਈਮਸ ਨੇ ਖਾਸ ਕਰਕੇ ਜਿਹੜੇ ਇਹ ਨਾਈਫ ਕ੍ਰਾਈਮ ਚੱਲੇ ਹੋਏ ਨੇ ਅੱਜ ਕੱਲ੍ਹ ਕਿ ਉਹਨਾਂ ਵਿੱਚ ਕਮੀ ਆਵੇ ਅਤੇ ਲੋਕ ਸੇਫ ਮਹਿਸੂਸ ਕਰਨ, ਕਿਉਂਕਿ ਇਸ ਟਾਈਮ 'ਤੇ ਜਿਸ ਤਰ੍ਹਾਂ ਦੇ ਕ੍ਰਾਈਮਸ ਹੋ ਰਹੇ ਨੇ, ਤੁਸੀਂ ਸ਼ੋਪਿੰਗ ਸੈਂਟਰ 'ਚ ਜਾਓ ਉੱਥੇ ਕੋਈ ਨਾਈਫ ਲੈ ਕੇ ਘੁੰਮ ਰਿਹਾ ਜਾਂ ਫਿਰ ਪਾਰਕਸ ਵਿੱਚ ਜਾਓ ਅਤੇ ਉੱਥੇ ਕੋਈ ਨਾਈਫ ਲੈ ਕੇ ਕਿਸੇ ਨੂੰ ਮਾਰ ਰਿਹਾ ਜਾਂ ਕਰ ਰਿਹਾ ਅਤੇ ਉਹਦੇ ਨਾਲ ਲੋਕਾਂ ਨੂੰ ਲੱਗਦਾ ਕਿ ਘਰੋਂ ਨਿਕਲਣਾ ਕੀ ਸੇਫ ਆ, ਲੋਕਾਂ ਵਿੱਚ ਇੱਕ ਤਰ੍ਹਾਂ ਦਾ ਡਰ ਜ਼ਰੂਰ ਹੈਗਾ। ਸੋ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ, ਜ਼ਰੂਰ ਆਪਣੀ ਸਲਾਹ ਦਿਓ ਅਤੇ ਸਲਾਹ ਦੇਣ ਵਾਸਤੇ ਤੁਸੀਂ ਨੰਬਰ ਜਿਹੜਾ ਉਹਨਾਂ ਨੂੰ ਸੇਵ ਕਰ ਲਓ 0434-233-971। ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬੀ ਫੇਵਰੇਟ ਪੰਜਾਬੀ ਮੋਰਨਿੰਗ ਸ਼ੋਅ ਅਤੇ ਮੋਰਨਿੰਗ ਸ਼ੋਅ ਦਾ ਨਾਂ ਹੈਗਾ ਜੀ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਸੁਣ ਰਹੇ ਹੋ ਤੁਸੀਂ ਆਪਣੀ ਹੋਸਟ ਅਤੇ ਦੋਸਤ ਸ਼ਮਾ ਭੰਗੂ ਦੇ ਨਾਲ।

ਹਾਂਜੀ, ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ, ਅਤੇ ਹੁਣ ਗੱਲ ਕਰਾਂਗੇ ਤੁਹਾਡੀ ਪੋਕਿਟ ਦੀ। ਹਾਂਜੀ ਬਿਲਕੁਲ, ਆਸਟ੍ਰੇਲੀਆ ਵਿੱਚ ਇਸ ਵੇਲੇ ਮੋਰਗੇਜ ਹੋਲਡਰਸ ਲਈ ਇੱਕ ਨੰਬਰ ਬਹੁਤ ਹੀ ਇੰਪੋਰਟੈਂਟ ਆ, ਅਤੇ ਉਹ ਹੈਗਾ 4.35%। ਰਿਜ਼ਰਵ ਬੈਂਕ ਦੀ ਆਸਟ੍ਰੇਲੀਆ ਦਾ ਓਫੀਸ਼ੀਅਲ ਕੈਸ਼ ਰੇਟ ਟਾਰਗੇਟ ਇਸ ਵੇਲੇ 4.35 ਆ, ਅਤੇ ਇਫੈਕਟਿਵ 12 ਅਗਸਤ 2026 ਤੋਂ, ਅਤੇ ਨੈਕਸਟ ਮੋਨੀਟਰੀ ਪੋਲਿਸੀ ਅਪਡੇਟ ਜਿਹੜੀ ਆ ਉਹ 29 ਸਪਟੰਬਰ ਨੂੰ ਐਕਸਪੈਕਟਿਡ ਆ। ਆਰ ਬੀ ਆਈ ਨੇ ਕਿਹਾ ਕਿ ਇਨਫਲੇਸ਼ਨ ਅਜੇ ਵੀ ਡਿਜ਼ਾਇਰਡ ਲੈਵਲ ਤੋਂ ਉੱਪਰ ਹੈ, ਅਤੇ ਮੋਨੀਟਰੀ ਪੋਲਿਸੀ ਰਿਸਟ੍ਰਿਕਟਿਵ ਰੱਖਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸਧਾਰਨ ਘਰੇਲੂ ਭਾਸ਼ਾ ਵਿੱਚ ਇਸ ਦਾ ਮਤਲਬ ਕੀ ਹੋ ਸਕਦਾ ਹੈ? ਮੋਰਗੇਜ ਰਿਪੇਮੈਂਟਸ ਉੱਤੇ ਪ੍ਰੈਸ਼ਰ, ਬਿਜ਼ਨਸ ਬੋਰੋਇੰਗ ਮਹਿੰਗੀ, ਕ੍ਰੈਡਿਟ ਡਿਸੀਜਨਸ ਹੋਰ ਇੰਪੋਰਟੈਂਟ, ਅਤੇ ਹਰ ਆਰ ਬੀ ਆਈ ਮੀਟਿੰਗ ਤੋਂ ਪਹਿਲਾਂ ਇਹ ਸਵਾਲ ਕਿ ਰੇਟਸ ਹੁਣ ਕਿੱਧਰ ਜਾਣਗੇ। ਇਸ ਫਿਰ ਅਸੀਂ ਪ੍ਰਡਿਕਸ਼ਨ ਨਹੀਂ ਕਰਾਂਗੇ, ਓਫੀਸ਼ੀਅਲ ਨੈਕਸਟ ਡਿਸੀਜਨ ਜਿਹੜਾ ਉਹ 29 ਸਤੰਬਰ ਨੂੰ ਆਉਣਾ ਹੈ। ਪਰ ਹਾਊਸ ਹੋਲਡ ਲਈ ਸੈਂਸੀਬਲ ਮੈਸੇਜ ਇਹ ਆ ਕਿ ਬਜਟ ਨੂੰ ਹੈੱਡਲਾਈਨ ਪ੍ਰਡਿਕਸ਼ਨ ਉੱਤੇ ਨਹੀਂ, ਆਪਣੀ ਐਕਚੁਅਲ ਰਿਪੇਮੈਂਟ ਕਪੈਸਿਟੀ ਉੱਤੇ ਚਲਾਓ। ਹੁਣ ਪ੍ਰੋਪਰਟੀ ਮਾਰਕੀਟ ਕਈ ਸਾਲਾਂ ਤੋਂ ਆਸਟ੍ਰੇਲੀਆ ਪ੍ਰੋਪਰਟੀ ਬਾਰੇ ਇੱਕ ਅਜ਼ੰਪਸ਼ਨ ਜਿਹੜੀ ਸੀ ਉਹ ਸੁਣਦੇ ਆ ਰਹੇ ਹਾਂ, ਪ੍ਰੋਪਰਟੀ ਵੇਚੋ ਤਾਂ ਪ੍ਰੋਫਿਟ ਹੀ ਹੁੰਦਾ। ਲੇਟੈਸਟ ਕੋਟੈਲਿਟੀ ਰੀਸੇਲ ਡਾਟਾ ਦੱਸਦਾ ਹੈ ਕਿ ਪਿਕਚਰ ਕੁਝ ਹੋਰ ਨੌਂਸਡ ਹੈ। ਜੂਨ ਕੁਆਟਰ ਵਿੱਚ ਨੈਸ਼ਨਲੀ 94,000 ਤੋਂ ਵੱਧ ਰੀਸੇਲਸ ਅਨਾਲਿਸਿਸ ਕੀਤੀਆਂ ਗਈਆਂ, ਅਤੇ 95.4% ਪ੍ਰੋਪਰਟੀਜ਼ ਨੇ ਪ੍ਰੋਫਿਟ ਰਿਟਰਨ ਕੀਤਾ। ਨੈਸ਼ਨਲ ਮੀਡੀਅਨ ਰੀਸੇਲ ਪ੍ਰੋਫਿਟ ਜਿਹੜਾ ਹੈ ਉਹ 30,71,000 ਸੀ, ਪਰ ਮੈਲਬਰਨ ਯੂਨਿਟਸ ਲਈ ਪਿਕਚਰ ਕਾਫੀ ਡਿਫਰੈਂਟ ਸੀ। 20.8% ਮੈਲਬਰਨ ਯੂਨਿਟਸ ਲੋਸ ਉੱਤੇ ਰੀਸੇਲ ਹੋਏ। ਹਾਊਸਿਸ ਓਵਰਆਲ ਯੂਨਿਟਸ ਨਾਲੋਂ ਜ਼ਿਆਦਾ ਕੰਸਿਸਟੈਂਟਲੀ ਪ੍ਰੋਫਿਟਲ ਰਹੇ। ਇਸ ਦਾ ਮਤਲਬ ਇਹ ਨਹੀਂ ਕਿ ਮੈਲਬਰਨ ਪ੍ਰੋਪਰਟੀ ਗੁੱਡ ਜਾਂ ਬੈਡ ਇਨਵੈਸਟਮੈਂਟ ਆ। ਲੋਕੇਸ਼ਨ, ਪਰਚੇਸ ਪ੍ਰਾਈਸ, ਹੋਲਡਿੰਗ ਪੀਰੀਅਡ, ਇੰਟਰਸਟ ਕੋਸਟ, ਸਟਰਾਟਾ, ਟੈਕਸ ਪ੍ਰੋਪਰਟੀ ਟਾਈਪ, ਸਭ ਕੁਝ ਜਿਹੜਾ ਆ ਇਹ ਮੈਟਰ ਕਰਦਾ ਆ। ਪਰ ਇਹ ਨੰਬਰਸ ਇੱਕ ਯੂਜ਼ਫੁੱਲ ਰਿਮਾਈਂਡਰ ਨੇ ਕਿ ਪ੍ਰੋਪਰਟੀ ਹਮੇਸ਼ਾ ਉੱਪਰ ਹੀ ਜਾਂਦੀ ਆ, ਇਹ ਲਾਈਨ ਫਾਈਨੈਂਸ਼ੀਅਲ ਪਲੈਨ ਨਹੀਂ ਬਣਾ ਸਕਦੀ। ਖਾਸ ਕਰਕੇ ਪੰਜਾਬੀ ਕਮਿਊਨਿਟੀ ਵਿੱਚ ਪ੍ਰੋਪਰਟੀ ਬਹੁਤ ਹੀ ਇਮੋਸ਼ਨਲ ਸਬਜੈਕਟ ਹੁੰਦਾ ਹੈ ਕਿ ਘਰ ਹੋਣਾ ਹੀ ਹੋਣਾ ਚਾਹੀਦਾ, ਇਨਵੈਸਟਮੈਂਟ ਪ੍ਰੋਪਰਟੀ ਲੈਣੀ ਚਾਹੀਦੀ ਆ, ਬੱਚਿਆਂ ਲਈ ਕੁਝ ਛੱਡਣਾ ਚਾਹੀਦਾ। ਇਹ ਗੋਲਸ ਬਿਲਕੁਲ ਅੰਡਰਸਟੈਂਡੇਬਲ ਨੇ, ਪਰ ਡੈਬਟ ਲੈਂਦਿਆਂ ਹੋਇਆਂ ਈਗੋ ਨਾਲ ਨਹੀਂ, ਨੰਬਰਸ ਨਾਲ ਫੈਸਲਾ ਜ਼ਰੂਰ ਕਰੋ। ਇਹ ਜਨਰਲ ਡਿਸਕਸ਼ਨ ਹੁੰਦੀ ਆ ਕਿ ਪਰਸਨਲ ਫਾਈਨੈਂਸ਼ੀਅਲ ਐਡਵਾਈਸ ਨਹੀਂ। ਆਪਾਂ ਆਪਣੇ ਘਰ ਦੇ ਵਿੱਚ ਅਤੇ ਆਪਣੇ ਫਰੈਂਡਸ ਦੇ ਨਾਲ ਇਹਨੂੰ ਆਪਾਂ ਡਿਸਕਸ ਕਰ ਸਕਦੇ ਹਾਂ ਐਜ਼ ਅ ਜਨਰਲ ਡਿਸਕਸ, ਮਤਲਬ ਕਿ ਇਹ ਨਹੀਂ ਕਹਿ ਲੈਣਾ ਕਿ ਜੋ ਮੇਰਾ ਫੈਮਿਲੀ ਮੈਂਬਰ ਕੋਈ ਆਂਟੀ ਅੰਕਲ ਕਜ਼ਨ ਮਤਲਬ ਕਿ ਕਹਿ ਰਿਹਾ, ਮਾਮਾ ਚਾਚਾ ਤਾਇਆ ਜਾਂ ਮਾਸੀ ਤਾਈ ਚਾਚੀ, ਕਿ ਉਹ ਸਹੀ ਆ। ਇਹਨੂੰ ਸਿਰਫ ਡਿਸਕਸ਼ਨ ਤੱਕ ਰੱਖੋ, ਅਤੇ ਇਹਨੂੰ ਖਾਸ ਤੌਰ 'ਤੇ ਜੇ ਦੂਸਰਾ ਇਸਨੂੰ ਸਿਰਫ ਡਿਸਕਸ਼ਨ ਨਹੀਂ ਲੈ ਰਿਹਾ, ਤਾਂ ਤੁਸੀਂ ਇਸ ਨੂੰ ਪਰਸਨਲ ਐਡਵਾਈਸ ਜਿਹੜੀ ਆ ਉਹੀ ਮਤਲਬ ਕਿ ਲੈ ਕੇ ਚੱਲੋ। ਇਹ ਨਹੀਂ ਕਿ ਮੈਂ ਜੋ ਕਿਹਾ ਕਿ ਉਹ ਮੇਰੀ ਗੱਲ ਤੁਸੀਂ ਮੰਨਣੀ ਹੀ ਮੰਨਣੀ ਆ, ਕਿਉਂਕਿ ਜਿਹੜੀ ਪਰਸਨਲ ਫਾਈਨੈਂਸ਼ੀਅਲ ਐਡਵਾਈਸ ਆ ਇਹ ਕਈ ਵਾਰੀ ਕਿਸੇ ਦਾ ਨੁਕਸਾਨ ਕਰਵਾ ਸਕਦੀ ਆ। ਸੋ ਪ੍ਰੋਫੈਸ਼ਨਲ ਐਡਵਾਈਸ ਲੈਣੀ ਬਹੁਤ ਜ਼ਰੂਰੀ ਆ। ਅਤੇ ਪਰਸਨਲ ਜਿਹੜੀ ਐਡਵਾਈਸ ਤੋਂ ਬਾਅਦ ਜਦੋਂ ਆਪਾਂ ਪ੍ਰੋਫੈਸ਼ਨਲ ਐਡਵਾਈਸ ਲੈਂਦੇ ਹਾਂ ਉਹਦੇ ਬਾਰੇ ਵੀ ਜ਼ਰੂਰ ਪਤਾ ਕਰੋ ਕਿ ਅਗਲੇ ਕੋਲ ਕਿੰਨਾ ਐਕਸਪੀਰੀਅੰਸ ਆ। ਕਿਸੇ ਨੇ ਹਾਲੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਅਤੇ ਉਹ ਤੁਹਾਡੇ ਫਾਈਨੈਂਸਿਸ ਦੇ ਨਾਲ ਖੇਡ ਸਕਦਾ ਕਿ ਤੁਹਾਨੂੰ ਗਲਤ ਐਡਵਾਈਸ ਵੀ ਕਰ ਸਕਦਾ। ਸੋ ਇਹ ਜਿਹੜੀਆਂ ਗੱਲਾਂ ਨੇ ਜ਼ਰੂਰ, ਕਿਉਂਕਿ ਇਹ ਤੁਹਾਡੀ ਜ਼ਿੰਦਗੀ ਦਾ ਸਵਾਲ ਹੁੰਦਾ, ਕਿਉਂਕਿ ਜਿਹੜੀ ਪਰਸਨਲ ਜਿਹੜੀ ਸਾਡੇ ਫਾਈਨੈਂਸਿਸ ਹੁੰਦੇ ਨੇ ਨਾ, ਚਲੋ ਬਿਜ਼ਨਸ ਦਾ ਤਾਂ ਹੁੰਦਾ ਹੀ ਹੁੰਦਾ ਆ, ਬਟ ਜਿਹੜੇ ਪਰਸਨਲ ਫਾਈਨੈਂਸਿਸ ਵੀ ਹੁੰਦੇ ਆ ਇਹਦੇ ਉੱਤੇ ਸਾਡੀ ਜ਼ਿੰਦਗੀ, ਸਾਡਾ ਘਰ, ਸਾਡਾ ਪਰਿਵਾਰ ਸਾਰੇ ਨਿਰਭਰ ਕਰਦੇ ਆ। ਅਤੇ
ਇਹਦੇ ਵਾਸਤੇ ਸਾਨੂੰ ਇਸ ਤਰ੍ਹਾਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਪਰ ਯਕੀਨ ਨਹੀਂ ਕਰਨਾ ਚਾਹੀਦਾ ਕਿਸੇ ਆਪਣੇ ਰਿਲੇਟਿਵ ਦੀ ਜਾਂ ਅਨਟ੍ਰੇਨਡ ਜਿਹੜਾ ਪ੍ਰੋਫੈਸ਼ਨਲ ਆ ਉਹਦੀ ਸਲਾਹ ਨਹੀਂ ਮੰਨਣੀ ਚਾਹੀਦੀ। ਥੋੜ੍ਹਾ ਜਿਹਾ ਰੁਕੋ, ਸੋਚੋ ਅਤੇ ਫਿਰ ਐਕਟ ਕਰੋ। ਹਾਂਜੀ, ਅਤੇ ਹੁਣ ਜਿਹੜਾ ਪਹਿਲਾ ਘੰਟਾ ਮੁੱਕ ਚੁੱਕਿਆ ਆ ਸਟੂਡੀਓ ਦੇ ਵਿੱਚ, 9:08 ਅਤੇ 13 ਸੈਕਿੰਡ ਹੋ ਚੁੱਕੇ ਨੇ। ਅਤੇ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਗਾਣੇ ਸੁਣੀਏ, ਹੋਰ ਸੰਗੀਤ ਵੱਲ ਵਧੀਏ, ਆਪਾਂ ਅੱਜ ਦੀਆਂ ਜਿਹੜੀਆਂ ਹੈਡਲਾਈਨਸ ਨੇ ਉਹਦੇ ਬਾਰੇ ਗੱਲ ਕਰ ਰਹੇ ਸੀਗੇ। ਵਰਲਡ ਇਕਨੋਮਿਕ ਫੋਰਮ ਦੇ 2026 ਗਲੋਬਲ ਜੈਂਡਰ ਗੈਪ ਰਿਪੋਰਟ 'ਤੇ ਆਸਟ੍ਰੇਲੀਆ 8ਵੇਂ ਸਥਾਨ ਉੱਤੇ ਆਇਆ ਹੈ, ਪਹਿਲੀ ਵਾਰ ਟੋਪ 10 ਵਿੱਚ ਦਾਖਲ ਹੋਇਆ। ਇੰਡੈਕਸ ਇਕਨੋਮਿਕ ਪਾਰਟੀਸਪੇਸ਼ਨ, ਐਜੂਕੇਸ਼ਨਲ ਅਟੇਨਮੈਂਟ, ਹੈਲਥ ਅਤੇ ਪੋਲੀਟੀਕਲ ਐਮਪਾਵਰਮੈਂਟ ਦੇ ਗੈਪ ਨੂੰ ਮੇਜ਼ਰ ਕਰਦਾ। ਇਹ ਅਚੀਵਮੈਂਟ ਪ੍ਰੋਗਰੈਸ ਵਿਖਾਉਂਦੀ ਹੈ, ਪਰ ਰਿਪੋਰਟ ਦਾ ਮਤਲਬ ਇਹ ਨਹੀਂ ਕਿ ਹਰ ਵਰਕਪਲੇਸ, ਹਰ ਫੈਮਿਲੀ ਜਾਂ ਹਰ ਔਰਤ ਦਾ ਲਿਵਡ ਐਕਸਪੀਰੀਅੰਸ ਜਿਹੜਾ ਹੈ ਉਹ ਇਕੁਅਲ ਹੋਵੇਗਾ। ਨੰਬਰਸ ਡਾਇਰੈਕਸ਼ਨ ਦੱਸਦੇ ਨੇ, ਅਸਲ ਇਕੁਐਲਿਟੀ ਐਵਰੀਡੇ ਲਾਈਫ ਵਿੱਚ ਰਿਸਪੈਕਟ, ਓਪਰਚੁਨਿਟੀ, ਸੇਫਟੀ ਅਤੇ ਫੇਅਰ ਟ੍ਰੀਟਮੈਂਟ ਨਾਲ ਹੀ ਬਣਦੀ ਆ। ਅਤੇ ਇਸ ਪੋਜ਼ਿਟਿਵ ਥੋਟ ਨਾਲ ਆਪਾਂ ਆਪਣੇ ਪ੍ਰੋਗਰਾਮ ਦਾ 1 ਘੰਟਾ ਅਤੇ 10 ਮਿੰਟ ਜਿਹੜੇ ਨੇ ਉਹ ਪੂਰੇ ਕਰ ਲਏ ਨੇ। ਅਤੇ ਇਸ ਤੋਂ ਬਾਅਦ ਹੁਣ ਆਪਾਂ ਵਧਾਂਗੇ ਥੋੜ੍ਹੇ ਜਿਹੇ ਬੈਕ ਟੂ ਬੈਕ ਸੌਂਗਸ, ਅਤੇ ਫਿਰ ਆ ਕੇ ਕਰਾਂਗੇ ਤੁਹਾਡੇ ਨਾਲ ਅਗਲੇ 50 ਮਿੰਟ ਗੱਲਾਂ ਬਾਤਾਂ।

ਹਾਂਜੀ, ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ। ਮੇਰੇ ਵੱਲੋਂ ਇੱਕ ਵਾਰੀ ਫਿਰ ਤੁਹਾਨੂੰ ਸਤਿ ਸ਼੍ਰੀ ਅਕਾਲ। ਅਤੇ ਜੇ ਤੁਸੀਂ ਸਾਡੇ ਨਾਲ ਹੁਣੇ ਹੁਣੇ ਜੁੜੇ ਹੋ ਤਾਂ ਅੱਜ ਵੀਰਵਾਰ 17 ਸਤੰਬਰ 'ਤੇ ਪਹਿਲੀ ਅੱਸੂ ਮੇਰੇ ਨਾਲ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ। ਅਤੇ ਪਹਿਲੇ ਘੰਟੇ ਵਿੱਚ ਆਪਾਂ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਪੋਲਿਸੀ, ਵਿਕਟੋਰੀਆ ਰੋਡਸ ਅਤੇ ਨਾਈਫ ਸਰਚ ਪ੍ਰਪੋਜ਼ਲ, ਇੰਟਰਸਟ ਰੇਟਸ ਅਤੇ ਹਾਊਸਿੰਗ ਮਾਰਕੀਟ ਦੀ ਗੱਲ ਕੀਤੀ। ਅਤੇ ਹੁਣ ਚੱਲਦੇ ਹਾਂ ਉਸ ਧਰਤੀ ਵੱਲ ਜਿਸ ਨਾਲ ਆਸਟ੍ਰੇਲੀਆ ਵਿੱਚ ਬੈਠੇ ਲੱਖਾਂ ਪੰਜਾਬੀਆਂ ਦਾ ਇਮੋਸ਼ਨਲ ਕਨੈਕਸ਼ਨ ਹਰ ਦਿਨ ਬਣਿਆ ਰਹਿੰਦਾ। ਪੰਜਾਬ, ਪੰਜਾਬ ਵਿੱਚ ਡਰੱਗਸ ਦਾ ਮਸਲਾ ਮੁੜ ਹੈੱਡਲਾਈਨਸ ਵਿੱਚ ਆ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਰੱਗ ਫਰੀ ਇੰਡੀਆ ਰੋਡ ਮੈਪ ਦੇ ਤਹਿਤ ਪੰਜਾਬ ਦੇ 6 ਡਿਸਟ੍ਰਿਕਟਸ ਨੂੰ 73 ਨੈਸ਼ਨਲੀ ਆਈਡੈਂਟੀਫਾਈ ਅਲਟਰਾ ਸੈਂਸਿਟਿਵ ਡਿਸਟ੍ਰਿਕਟਸ ਵਿੱਚ ਸ਼ਾਮਲ ਕੀਤਾ ਗਿਆ। ਅਤੇ ਇਹਨਾਂ ਵਿੱਚ ਹਨ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਲੁਧਿਆਣਾ। NCB ਅਫੀਸ਼ਲਸ ਮੁਤਾਬਕ ਨੈਸ਼ਨਲ ਸਟ੍ਰੈਟਜੀ ਸਪਲਾਈ ਕੰਟਰੋਲ ਡਿਮਾਂਡ ਰਿਡਕਸ਼ਨ ਅਤੇ ਹਾਰਮ ਰਿਡਕਸ਼ਨ ਤਿੰਨਾਂ ਉੱਤੇ ਜਿਹੜਾ ਉਹ ਫੋਕਸ ਕਰੇਗੀ। ਪਲੈਨ ਵਿੱਚ ਮੇਜਰ ਡਰੱਗ ਨੈਟਵਰਕਸ ਡਿਸਮੈਂਟਲ ਕਰਨ, ਫਿਊਜੀਟਿਵਸ ਨੂੰ ਵਾਪਸ ਲਿਆਉਣ, ਡੀ ਐਡਿਕਸ਼ਨ ਸੈਂਟਰਸ ਦੀ ਕਪੈਸਿਟੀ ਵਧਾਉਣ ਅਤੇ ਬਾਰਡਰ ਏਜੰਸੀਜ਼ ਨੂੰ ਐਡਵਾਂਸਡ ਸਰਵੇਲੈਂਸ ਅਤੇ ਐਂਟੀ ਡਰੋਨ ਸਿਸਟਮ ਦੇਣ ਦੇ ਟਾਰਗੇਟਸ ਵੀ ਸ਼ਾਮਲ ਨੇ। ਡਰੱਗਸ ਬਾਰੇ ਡਿਸਕਸ਼ਨ ਕਰਦਿਆਂ ਸਿਰਫ ਅਰੈਸਟ ਅਤੇ ਸੀਜ਼ਰਸ ਨਾਲ ਗੱਲ ਪੂਰੀ ਨਹੀਂ ਹੁੰਦੀ। ਅਡਿਕਸ਼ਨ ਇੱਕ ਫੈਮਿਲੀ ਇਸ਼ੂ ਆ, ਹੈਲਥ ਇਸ਼ੂ ਵੀ ਆ, ਮੈਂਟਲ ਹੈਲਥ ਇਸ਼ੂ ਵੀ ਆ, ਇੰਪਲੋਇਮੈਂਟ ਅਤੇ ਸੋਸ਼ਲ ਇਨਵਾਇਰਮੈਂਟ ਨਾਲ ਵੀ ਜੁੜਿਆ ਹੋ ਸਕਦਾ। ਲੋ ਇਨਫੋਰਸਮੈਂਟਸ ਦੀ ਆਪਣੀ ਰੋਲ ਆ ਅਤੇ ਟ੍ਰੀਟਮੈਂਟ ਦੀ ਆਪਣੀ ਅਤੇ ਪ੍ਰੀਵੈਂਸ਼ਨ ਵੀ ਆਪਣੀ। ਇਸ ਲਈ ਜਦੋਂ ਅਸੀਂ ਡਰੱਗ ਫਰੀ ਪੰਜਾਬ ਕਹਿੰਦੇ ਹਾਂ ਤਾਂ ਇਸ ਵਿੱਚ ਇੱਕ ਨੌਜਵਾਨ ਨੂੰ ਡਰੱਗਸ ਤੋਂ ਦੂਰ ਰੱਖਣ ਲਈ ਸਪੋਰਟ, ਐਜੂਕੇਸ਼ਨ, ਕਾਉਂਸਲਿੰਗ ਅਤੇ ਮੀਨਿੰਗਫੁੱਲ ਓਪਰਚੁਨਿਟੀ ਵੀ ਓਨੀ ਹੀ ਮਹੱਤਵਪੂਰਨ ਆ। ਹੁਣ ਪੰਜਾਬ ਦੀ ਦੂਜੀ ਵੱਡੀ ਹੈੱਡਲਾਈਨ ਕਿ ਰਾਸ਼ਨ ਕਾਰਡਸ। ਪੰਜਾਬ ਵਿੱਚ ਨਵੇਂ ਰਾਸ਼ਨ ਕਾਰਡਸ ਲਈ 19.50 ਲੱਖ ਜਿਹੜਾ ਆ ਉਹ ਐਪਲੀਕੇਸ਼ਨਸ ਆਈਆਂ ਨੇ ਅਤੇ ਗੌਰਮੈਂਟ ਨੇ ਇਸ ਨਾਲ 10 ਲੱਖ ਜਿਹੜੇ ਇਸ ਸਾਲ 10 ਲੱਖ ਨਵੇਂ ਰਾਸ਼ਨ ਕਾਰਡਸ ਇਸ਼ੂ ਕਰਨ ਦਾ ਐਲਾਨ ਕੀਤਾ ਸੀ। ਐਲੀਜੀਬਿਲਿਟੀ ਰੂਲਸ ਰਿਲੈਕਸ ਹੋਣ ਤੋਂ ਬਾਅਦ ਐਪਲੀਕੇਸ਼ਨਸ ਵਿੱਚ ਵੱਡਾ ਜੰਪ ਆਇਆ ਅਤੇ ਓਫੀਸ਼ੀਅਲਸ ਨੇ ਮੈਰਿਟ ਬੇਸਡ ਸਿਕਿਉਰਟੀ ਪ੍ਰੋਸੈਸ ਬਣਾਇਆ ਅਤੇ ਵੈਰੀਫਿਕੇਸ਼ਨ ਜਿਹੜੀ ਆ ਉਹ 30 ਸਤੰਬਰ ਤੱਕ ਕੰਪਲੀਟ ਕਰਨ ਦੀ ਯੋਜਨਾ ਆ। ਲੁਧਿਆਣਾ ਵਿੱਚ ਸਭ ਤੋਂ ਵੱਧ ਐਪਲੀਕੇਸ਼ਨਸ 2.25 ਲੱਖ ਰਿਕਾਰਡ ਹੋਈਆਂ ਨੇ ਅਤੇ ਇਹ ਫਿਗਰਸ ਜਿਹੜੀਆਂ ਆ ਇੱਕ ਬਰੋਡਰ ਸੋਸ਼ਲ ਕੁਐਸਚਨ ਵੀ ਖੜ੍ਹਾ ਕਰਦੀਆਂ ਨੇ ਕਿ ਗਵਰਨਮੈਂਟ ਵੈਲਫੇਅਰ ਸਕੀਮ ਦੀ ਡਿਮਾਂਡ ਕਿੰਨੀ ਵੱਡੀ ਆ ਅਤੇ ਲਿਮਿਟਿਡ ਰਿਸੋਰਸਿਸ ਨੂੰ ਫੇਅਰ ਤਰੀਕੇ ਨਾਲ ਐਲੋਕੇਟ ਕਿਵੇਂ ਕੀਤਾ ਜਾਵੇ। ਅਤੇ ਹੁਣ ਜੇ ਗੱਲ ਕਰੀਏ ਐਗਰੀਕਲਚਰ ਦੀ, ਪੈਡੀ ਹਾਰਵੈਸਟ ਜਿਹੜਾ ਉਹ ਨੇੜੇ ਆ ਰਿਹਾ ਅਤੇ ਪੰਜਾਬ ਵਿੱਚ ਓਫੀਸ਼ਲ ਸਟਬਲ ਬਰਨਿੰਗ ਮੋਨੀਟਰਿੰਗ ਸੀਜ਼ਨ ਸ਼ੁਰੂ ਹੋ ਗਿਆ ਜਿਹਨੂੰ ਕਿ ਪਰਾਲੀ ਨੂੰ ਅੱਗਾਂ ਲਾਉਣ ਦੀ ਗੱਲ ਹੁੰਦੀ ਆ ਕਿ ਪਹਿਲੇ ਦਿਨ ਤਰਨ ਤਾਰਨ ਵਿੱਚ 2 ਫਾਰਮ ਫਾਇਰ ਇੰਸੀਡੈਂਟਸ ਜਿਹੜੇ ਸੀਗੇ ਉਹ ਰਿਪੋਰਟ ਹੋਏ ਅਤੇ ਮੋਨੀਟਰਿੰਗ ਸੀਜ਼ਨ ਜਿਹੜਾ ਉਹ 15 ਸਤੰਬਰ ਤੋਂ 30 ਨਵੰਬਰ ਤੱਕ ਚੱਲਦਾ ਹੈ। ਓਫੀਸ਼ੀਅਲਸ ਨੇ ਰੈਜੀਡਿਊ ਮੈਨੇਜਮੈਂਟ ਲਈ ਮਸ਼ੀਨਰੀ ਅਤੇ ਅਵੇਅਰਨੈਸ ਪ੍ਰੋਗਰਾਮ ਦੀ ਯੋਜਨਾ ਬਣਾਈ ਹੈ। ਟ੍ਰਿਬਿਊਨ ਮੁਤਾਬਕ ਪੈਡੀ ਸਟ੍ਰੋ ਮੈਨੇਜ ਕਰਨ ਲਈ ਹਜ਼ਾਰਾਂ ਸੁਪਰ ਸਟ੍ਰੋ ਮੈਨੇਜਮੈਂਟ ਅਤੇ ਸੁਪਰ ਸੀਡਰ ਮਸ਼ੀਨਸ ਮੁਹੱਈਆ ਕਰਾਉਣ ਦੀ ਤਿਆਰੀ ਹੈ। ਇਹ ਮਸਲਾ ਜਿਹੜਾ ਆਸਟ੍ਰੇਲੀਆ ਵਿੱਚ ਬੈਠਿਆਂ ਦੂਰ ਲੱਗ ਸਕਦਾ ਹੈ ਪਰ ਜਿਨ੍ਹਾਂ ਦੇ ਪੇਰੈਂਟਸ, ਬ੍ਰਦਰਸ ਜਾਂ ਰੈਲੇਟਿਵਸ ਪੰਜਾਬ ਵਿੱਚ ਫਾਰਮਿੰਗ ਕਰਦੇ ਨੇ ਉਹ ਜਾਣਦੇ ਨੇ ਕਿ ਫਾਰਮਰਸ ਲਈ ਹਰ ਇਨਵਾਇਰਮੈਂਟ ਰੂਲ ਦੇ ਪਿੱਛੇ ਇੱਕ ਪ੍ਰੈਕਟੀਕਲ ਕੁਐਸਚਨ ਹੁੰਦਾ, ਆਲਟਰਨੇਟਿਵ ਕੀ ਹੈ, ਕੋਸਟ ਕਿੰਨੀ ਹੈ ਅਤੇ ਮਸ਼ੀਨ ਅਵੇਲੇਬਲ ਹੈ, ਫੀਲਡ ਪ੍ਰਪੇਅਰ ਕਰਨ ਲਈ ਕਿੰਨਾ ਟਾਈਮ ਹੈ। ਇਸ ਲਈ ਸਸਟੇਨੇਬਲ ਸੋਲਿਊਸ਼ਨ ਉਹ ਹੁੰਦਾ ਹੈ ਜਿਸ ਵਿੱਚ ਇਨਵਾਇਰਮੈਂਟ ਅਤੇ ਫਾਰਮਰ ਦੀ ਗਰਾਊਂਡ ਰਿਐਲਿਟੀ ਦੋਵਾਂ ਨੂੰ ਇੱਕ ਜਗ੍ਹਾ 'ਤੇ ਰੱਖ ਕੇ ਵੇਖਿਆ ਜਾਵੇ। ਸੋ ਬਹੁਤ ਵੱਡੇ ਸਵਾਲ ਨੇ
ਸੋ ਅੱਜ ਦੀਆਂ ਜਿਹੜੀਆਂ ਇਹ ਹੈਡਲਾਈਨਸ ਨੇ ਇਹ ਤੁਹਾਡੇ ਨਾਲ ਕਿੰਨੀਆਂ ਕੁ ਰਿਲੇਟਿਡ ਨੇ, ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ, ਹੈ ਨੇ ਜਾਂ ਨਹੀਂ ਹੈ ਨੇ, ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਔਰ ਸਾਂਝ ਪਾਉਣ ਵਾਸਤੇ ਨੰਬਰ ਮੈਂ ਅੱਗੇ ਵੀ ਦਿੱਤਾ ਸੀ ਬਟ ਇੱਕ ਵਾਰੀ ਫਿਰ ਦੇ ਦਿੰਦੇ ਹਾਂ, 0434 233 9 7 1।

ਹਾਂਜੀ, ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਹੁਣ ਕੁਛ ਹਲਕਾ ਹਲਕਾ ਅਤੇ ਬੋਮ ਜਿਹਾ ਆਪਣਾ ਆਪਣਾ। ਆਸਟ੍ਰੇਲੀਆ ਵਿੱਚ ਪੰਜਾਬੀ ਕਮਿਊਨਿਟੀ ਨੂੰ ਅਕਸਰ ਨਿਊ ਮਾਈਗਰੈਂਟ ਕਮਿਊਨਿਟੀ ਕਹਿ ਦਿੱਤਾ ਜਾਂਦਾ ਹੈ, ਪਰ ਪੰਜਾਬੀ ਪ੍ਰੈਜੈਂਸ ਆਸਟ੍ਰੇਲੀਆ ਦੇ ਵਿੱਚ ਜਨਰੇਸ਼ਨਸ ਪੁਰਾਣੀ ਹੈ। ਐਸ ਪੀ ਐਸ ਪੰਜਾਬੀ ਦੀਆਂ ਹਾਲੀਆ ਹੀ ਪੰਜਾਬੀ ਪਾਇਨੀਅਰ ਸੀਰੀਜ਼ ਵਿੱਚ ਫਾਰ ਨੌਰਥ ਕੁਈਨਜ਼ਲੈਂਡ ਅਤੇ ਰੀਜਨਲ ਆਸਟ੍ਰੇਲੀਆ ਨਾਲ ਜੁੜੀਆਂ ਉਹ ਫੈਮਿਲੀ ਸਾਹਮਣੇ ਲਿਆਂਦੀਆਂ ਗਈਆਂ ਹਨ ਜਿਨ੍ਹਾਂ ਦੀ ਮਾਈਗ੍ਰੇਸ਼ਨ ਹਿਸਟਰੀ ਇੱਕ ਸਦੀ ਤੋਂ ਵੀ ਪੁਰਾਣੀ ਹੈ। ਇੱਕ ਫੀਚਰ ਵਿੱਚ ਇੱਕ ਪੰਜਾਬੀ ਫੈਮਿਲੀ ਦੀ ਆਸਟ੍ਰੇਲੀਆ ਵਿੱਚ ਹਿਸਟਰੀ 1894 ਤੱਕ ਟਰੇਸ ਕੀਤੀ ਗਈ ਅਤੇ ਪੰਜ ਜਨਰੇਸ਼ਨਸ ਦੀ ਕਹਾਣੀ ਦਰਜ ਕੀਤੀ ਗਈ। ਇਹ ਸਟੋਰੀ ਮੈਨੂੰ ਇੱਕ ਗੱਲ ਯਾਦ ਕਰਵਾਉਂਦੀ ਆ ਕਿ ਮਾਈਗ੍ਰੇਸ਼ਨ ਦੀ ਪਹਿਲੀ ਜਨਰੇਸ਼ਨ ਅਕਸਰ ਸਰਵਾਈਵਲ ਦੀ ਜਨਰੇਸ਼ਨ ਹੁੰਦੀ ਆ। ਕੰਮ ਲੱਭਣਾ, ਘਰ ਬਣਾਉਣਾ, ਬੱਚਿਆਂ ਨੂੰ ਸੈਟਲ ਕਰਨਾ, ਅਤੇ ਦੂਸਰੀ ਜਨਰੇਸ਼ਨ ਆਈਡੈਂਟੀ ਦੇ ਸਵਾਲ ਪੁੱਛਦੀ ਆ, ਅਸੀਂ ਆਸਟ੍ਰੇਲੀਅਨ ਹਾਂ ਜਾਂ ਫਿਰ ਪੰਜਾਬੀ, ਅਤੇ ਤੀਜੀ ਜਨਰੇਸ਼ਨ ਕਈ ਵਾਰ ਕਹਿੰਦੀ ਆ ਅਸੀਂ ਦੋਵੇਂ ਹਾਂ। ਇਹੀ ਮਲਟੀਕਲਚਰਲ ਆਸਟ੍ਰੇਲੀਆ ਦੀ ਬਿਊਟੀ ਵੀ ਆ। ਤੁਸੀਂ ਫੁੱਟੀ ਵੀ ਵੇਖ ਸਕਦੇ ਹੋ ਅਤੇ ਕਬੱਡੀ ਵੀ, ਬ੍ਰੇਕਫਾਸਟ ਸੀਰੀਅਲ ਵੀ ਖਾ ਸਕਦੇ ਹੋ ਅਤੇ ਐਤਵਾਰ ਨੂੰ ਪਰੌਂਠਾ ਵੀ। ਇੰਗਲਿਸ਼ ਵਿੱਚ ਕਰੀਅਰ ਬਣਾ ਸਕਦੇ ਹੋ ਅਤੇ ਬੱਚਿਆਂ ਨਾਲ ਪੰਜਾਬੀ ਬੋਲਣ ਦੀ ਕੋਸ਼ਿਸ਼ ਵੀ ਕਰ ਸਕਦੇ ਹੋ। ਇੱਕ ਆਈਡੈਂਟੀ ਚੁਣਨ ਦੀ ਲੋੜ ਨਹੀਂ, ਦੋ ਕਲਚਰਸ ਦੇ ਵਿਚਕਾਰ ਬ੍ਰਿਜ ਬਣਨ ਦੀ ਇੱਕ ਬਣਨਾ ਵੀ ਇੱਕ ਆਈਡੈਂਟੀ ਹੀ ਹੁੰਦਾ ਹੈ। ਅਤੇ ਇੱਕ ਛੋਟੀ ਜਿਹੀ ਮੋਰਨਿੰਗ ਥੋਟ, ਜੜ੍ਹਾਂ ਦਾ ਮਤਲਬ ਪਿੱਛੇ ਰਹਿ ਜਾਣਾ ਨਹੀਂ ਹੁੰਦਾ, ਜੜ੍ਹਾਂ ਉਹ ਹੁੰਦੀਆਂ ਹਨ ਜੋ ਦਰਖਤ ਨੂੰ ਉੱਚਾ ਚੜ੍ਹਨ ਦੀ ਤਾਕਤ ਦਿੰਦੀਆਂ ਹਨ। ਆਸਟ੍ਰੇਲੀਆ ਨੇ ਸਾਨੂੰ ਓਪਰਚੁਨਿਟੀਜ਼ ਦਿੱਤੀਆਂ ਅਤੇ ਪੰਜਾਬ ਨੇ ਸਾਨੂੰ ਲੈਂਗੁਏਜ, ਮੈਮਰੀਜ਼, ਵੈਲਿਊਜ਼ ਅਤੇ ਕਲਚਰਲ ਰੂਟਸ ਦਿੱਤੀਆਂ। ਦੋਵਾਂ ਲਈ ਗ੍ਰੈਟੀਚਿਊਡ ਅਸੀਂ ਰੱਖ ਸਕਦੇ ਹਾਂ ਅਤੇ ਆਪਣੇ ਬੱਚਿਆਂ ਨੂੰ ਇਹ ਵੀ ਦੱਸ ਸਕਦੇ ਹਾਂ ਕਿ ਹੈਰੀਟੇਜ ਕੋਈ ਬਰਡਨ ਨਹੀਂ, ਇਹ ਰਿਸੋਰਸ ਹੈ। ਤੁਸੀਂ ਕੀ ਸੋਚਦੇ ਹੋ? ਤੁਹਾਨੂੰ ਵੀ ਇਸੇ ਤਰ੍ਹਾਂ ਹੀ ਲੱਗਦਾ ਕਿ ਹੈਰੀਟੇਜ ਇੱਕ ਜਿਹੜਾ ਬੋਝ ਲੱਗਦਾ ਜਾਂ ਫਿਰ ਰਿਸੋਰਸ ਲੱਗਦਾ?

ਹਾਂਜੀ ਵਾਪਸ ਆ ਗਏ ਹਾਂ, ਇੰਜੋਏ ਕਰ ਰਹੇ ਹੋ ਤੁਸੀਂ ਮੋਰਨਿੰਗ ਸ਼ੋ ਸਾਂਝੀ ਵਾਜ਼ ਰੇਡੀਓ ਦਾ। ਸਤਿ ਸ਼੍ਰੀ ਅਕਾਲ ਮੈਲਬਰਨ 88.9 ਵਿਨ ਐਫਐਮ ਤੋਂ ਹਮੇਸ਼ਾ ਦੀ ਤਰ੍ਹਾਂ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ। ਵੀਰਵਾਰ ਵਾਲਾ ਪ੍ਰੋਗਰਾਮ ਤੁਸੀਂ ਸ਼ਮਾ ਪੰਗੂ ਦੇ ਨਾਲ ਹੀ ਸੁਣਦੇ ਹੋ ਅਤੇ ਸੋਮਵਾਰ ਵਾਲਾ ਪ੍ਰੋਗਰਾਮ ਜਿਹੜਾ 10 ਤੋਂ 12 ਵਾਲਾ ਹੁੰਦਾ ਉਹਦੇ ਵਿੱਚ ਤੁਸੀਂ ਮੈਨੂੰ ਅਤੇ ਤਨੂੰ ਨੂੰ ਸੁਣਦੇ ਹੋ। ਅਤੇ ਅੱਜ ਉਹ ਸੈਗਮੈਂਟ ਜਿਸ ਦੀ ਉਡੀਕ ਸਪੋਰਟਸ ਲਵਰਸ ਕਰ ਰਹੇ ਹੋਣਗੇ, AFL ਫਾਈਨਲਸ। AFL ਫੀਵਰ ਤੁਹਾਨੂੰ ਪਤਾ ਕਿ ਚੱਲ ਹੀ ਰਿਹਾ ਸਾਰੇ ਆਸਟ੍ਰੇਲੀਆ ਦੇ ਵਿੱਚ, ਬਟ ਮੈਲਬਰਨ ਦੇ ਵਿੱਚ ਖਾਸ ਕਰਕੇ। ਸਿਡਨੀ ਸਵਾਨਸ ਕੱਲ੍ਹ ਫਰਾਈਡੇ ਨਾਈਟ SCG ਵਿੱਚ ਫ੍ਰੀਮੈਂਟਲ ਡੋਕਰਸ ਨਾਲ ਪ੍ਰੀਲਿਮੀਨਰੀ ਫਾਈਨਲਸ ਖੇਡਣਗੇ। ਸਿਡਨੀ ਦੀ ਪ੍ਰੈਪਰੇਸ਼ਨ ਅਨਯੂਜੁਅਲ ਸਰਕਮਸਟਾਂਸਿਸ ਵਿੱਚ ਹੋ ਰਹੀ ਆ ਕਿਉਂਕਿ ਟੀਮ ਦੇ 5 ਪਲੇਅਰਸ ਕਲੱਬ ਇੰਪੋਜ਼ਡ ਸਸਪੈਂਸ਼ਨ ਕਾਰਨ ਅਨਅਵੇਲੇਬਲ ਹਨ ਅਤੇ ਕੈਪਟਨ ਕੈਲਮ ਮਿਲਸ ਨੀ ਇੰਜਰੀ ਨਾਲ ਸੀਜ਼ਨ ਤੋਂ ਬਾਹਰ ਹੈ। ਵੈਟਨ ਡੇਨ ਰੈਂਪ ਟੀਮ ਨੂੰ ਲੀਡ ਕਰ ਰਹੇ ਨੇ ਅਤੇ ਫ੍ਰੀਮੈਂਟਲ ਨੇ ਸੈਮੀਫਾਈਨਲ ਵਿੱਚ ਜਿਲੋਂਗ ਨੂੰ ਹਰਾ ਕੇ ਪ੍ਰੀਲਿਮੀਨਰੀ ਫਾਈਨਲ ਵਿੱਚ ਜਗ੍ਹਾ ਬਣਾਈ। ਕੋਚ ਜਸਟਿਨ ਲੌਂਗਮਰ ਨੇ ਆਪਣੀ ਟੀਮ ਨੂੰ ਕੌਸ਼ਨ ਕੀਤਾ ਹੈ ਕਿ ਡਿਪਲੀਟਿਡ ਸਿਡਨੀ ਸਾਈਡ ਨੂੰ ਅੰਡਰ ਐਸਟੀਮੇਟ ਨਾ ਕੀਤਾ ਜਾਵੇ। ਜਿਹੜੇ ਲੋਕ ਫੁੱਟੀ ਨਹੀਂ ਫੋਲੋ ਕਰਦੇ ਉਹਨਾਂ ਲਈ ਇੱਕ ਲਾਈਨ ਵਿੱਚ, ਹੁਣ ਸੀਜ਼ਨ ਉਸ ਸਟੇਜ ਉੱਤੇ ਆ ਜਿੱਥੇ ਇੱਕ ਬੈਡ ਨਾਈਟ ਦਾ ਮਤਲਬ ਹੈ ਸੀਜ਼ਨ ਓਵਰ, ਇੱਕ ਗ੍ਰੇਟ ਨਾਈਟ ਦਾ ਮਤਲਬ ਗ੍ਰੈਂਡ ਫਾਈਨਲ। ਅਤੇ NRL ਵਿੱਚ ਫਾਈਨਲਸ ਫੀਵਰ ਚੜਿਆ ਹੋਇਆ। ਵਾਰੀਅਰਸ ਅਤੇ ਨਿਊਕਾਸਲ ਨਾਈਟਸ ਦਾ ਸੰਡੇ ਦਾ ਸਡਨ ਡੈਥ ਫਾਈਨਲ ਆਕਲੈਂਡ ਦੇ ਈਡਨ ਪਾਰਕ ਵਿੱਚ ਸੋਲਡ ਆਊਟ ਰਿਪੋਰਟ ਹੋਇਆ ਅਤੇ 40,000 ਤੋਂ ਵੱਧ ਫੈਨਸ ਦੀ ਉਮੀਦ ਆ। ਅਤੇ ਮੈਲਬਰਨ ਸਪੋਰਟਸ ਫੈਨਸ ਲਈ ਇੱਕ ਹੋਰ ਫਰੈਸ਼ ਡਿਵੈਲਪਮੈਂਟ, 2027 ਆਸਟ੍ਰੇਲੀਅਨ ਫਾਰਮੂਲਾ 1 ਗ੍ਰਾਂਡ ਪ੍ਰੀ ਸੀਜ਼ਨ ਓਪਨਰ ਨਹੀਂ ਰਹੇਗਾ ਪਰ ਮੈਲਬਰਨ ਵੀਕਐਂਡ ਵਿੱਚ ਸਪ੍ਰਿੰਟ ਰੇਸ ਸ਼ਾਮਲ ਹੋਵੇਗੀ। ਇਹ ਜਿਹੜੀ ਅੱਜ ਦੀ ਅਪਡੇਟ ਆ ਸਵੇਰ ਦੀ। ਸੋ ਸਪੋਰਟਸ ਲਵਰ ਜਿਹੜੇ ਨੇ ਉਹ ਵੀਕਐਂਡ ਉਹਨਾਂ ਦਾ ਬਿਜ਼ੀ ਰਹਿਣ ਵਾਲਾ ਹੈ ਅਤੇ ਵੀਕਐਂਡ 'ਤੇ ਬਿਜ਼ੀ ਹੋਣਾ ਹੀ ਹੋਣਾ ਕਿਉਂਕਿ ਅੱਜ ਹੋ ਚੁੱਕਿਆ ਹੈ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਤੁਹਾਡਾ ਜਿਹੜਾ ਕਿ ਵੀਕਐਂਡ ਨੂੰ ਵੱਧਦਿਆਂ ਹੋਇਆਂ ਵਾਲਾ ਪਹਿਲਾ ਦਿਨ ਹੁੰਦਾ ਹੈ। ਕਈਆਂ ਵਾਸਤੇ ਹਾਫ ਡੇ ਹੁੰਦਾ, ਉਹ ਹਾਫ ਡੇ ਆਪਣਾ ਇੰਜੋਏ ਕਰਦੇ ਨੇ ਅਤੇ ਕਈਆਂ ਜਿਨ੍ਹਾਂ ਨੇ ਫੁੱਲ ਡੇ ਕਰਨਾ ਹੁੰਦਾ ਉਹ ਇਸ ਸੋਚ ਨਾਲ ਕਿ ਕੋਈ ਗੱਲ ਨਹੀਂ ਹੁਣ 2 ਦਿਨ ਜਿਹੜੇ ਸਾਡੇ ਨੇ ਉਹ ਫ੍ਰੀ ਹੋਣੇ ਨੇ। ਦਿਨ ਕੋਈ ਵੀ ਹੋਵੇ ਉਹਨੂੰ ਅਸੀਂ ਖੂਬਸੂਰਤ ਆਪ ਬਣਾਉਣਾ ਹੁੰਦਾ ਆਪਣੀਆਂ ਸੋਚਾਂ ਨਾਲ ਅਤੇ ਆਪਣੇ ਕੰਮਾਂ ਨਾਲ ਜਿਹੜੇ ਅਸੀਂ ਕੰਮ ਕਰਦੇ ਹਾਂ। ਕੋਈ ਵੀ ਦਿਨ ਹੋਵੇ ਬੇਸ਼ੱਕ, ਕਿਉਂਕਿ ਕਈ ਜਿਹੜੇ ਨੇ ਸਾਡੇ ਭੈਣ ਭਰਾ ਉਹ ਵੀਕਐਂਡ 'ਤੇ ਵੀ ਕੰਮ ਕਰਦੇ ਆ, ਸੋ ਵੀਕਐਂਡ ਕਹਿਣ ਨੂੰ ਹੁੰਦਾ ਸੈਟਰਡੇ ਸੰਡੇ 'ਤੇ ਜਿਹੜੇ ਘਰ ਰਹਿੰਦੇ ਨੇ ਉਹਨਾਂ ਨੂੰ ਘਰਾਂ ਦੇ ਕੰਮ ਹੁੰਦੇ ਨੇ। ਹਰ ਦਿਨ ਨੂੰ ਇੰਜੋਏ ਕਰੋ, ਖੁਸ਼ ਰਹੋ, ਦੂਸਰਿਆਂ ਵਿੱਚ ਵੀ ਖੁਸ਼ੀਆਂ ਵੰਡਦੇ ਰਹੋ।

ਹਾਂਜੀ, ਤੁਸੀਂ ਸੁਣ ਰਹੇ ਹੋ ਸਾਂਝੀ ਵਾਜ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ। ਨਰਿੰਦਰ ਸਿੰਘ ਕਪੂਰ ਦੀ ਇੱਕ ਛੋਟੀ ਜਿਹੀ ਲਿਖਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਉਹਨਾਂ ਨੇ ਲਿਖਿਆ ਕਿ ਅਸੀਂ ਮੱਝ ਨੂੰ ਘੋੜੇ ਤੋਂ ਨੂੰ ਊਠ ਤੋਂ, ਊਠ ਨੂੰ ਹਾਥੀ ਤੋਂ ਕਿਵੇਂ ਵਖਰਾਉਂਦੇ ਹਾਂ। ਹਰ ਇੱਕ ਜੀਵ ਦਾ ਇੱਕ ਦਾਇਰਾ ਹੁੰਦਾ, ਹਰ ਇੱਕ ਜੀਵ ਉਸ ਦਾਇਰੇ ਵਿੱਚ ਰਹਿੰਦਾ ਹੈ। ਪਿਤਾ, ਪੁੱਤਰ, ਭਰਾ, ਪਤੀ, ਧੀ, ਭੈਣ, ਇਹਨਾਂ ਸਾਰਿਆਂ ਦੇ ਵੀ ਦਾਇਰੇ ਹੁੰਦੇ ਨੇ। ਜਦੋਂ ਕੋਈ ਆਪਣੇ ਦਾਇਰੇ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਖੱਚਰ ਅਤੇ ਹਿਜੜੇ ਵਾਂਗ ਉਸ ਦੀ ਪਛਾਣ ਖਤਰੇ ਵਿੱਚ ਪੈ ਜਾਂਦੀ ਹੈ। ਇਹ ਦਾਇਰੇ ਨੂੰ ਉਲੰਘਣ ਦਾ ਦੰਡ ਹੁੰਦਾ ਹੈ। ਜੀਵਨ ਵਿੱਚ ਆਪਣੇ ਦਾਇਰੇ ਵਿੱਚ ਰਹਿਣ ਨੂੰ ਸੰਜਮ ਕਹਿੰਦੇ ਹਨ। ਪਰਿਵਾਰ ਵਿੱਚ ਇਸ ਦਾ ਨਾਂ ਕਰਤੱਵ ਹੁੰਦਾ ਹੈ। ਧਰਮ ਵਿੱਚ ਇਸ ਦਾਇਰੇ ਨੂੰ ਮਰਿਆਦਾ ਕਿਹਾ ਗਿਆ ਹੈ। ਸਮਾਜ ਵਿੱਚ ਪਰੰਪਰਾ ਅਤੇ ਫੌਜ ਵਿੱਚ ਇਸ ਨੂੰ ਅਨੁਸ਼ਾਸਨ ਕਹਿੰਦੇ ਹਨ। ਪਿਆਰ ਵਿੱਚ ਇਸ ਨੂੰ ਵਫ਼ਾਦਾਰੀ ਕਹਿੰਦੇ ਹਨ। ਪ੍ਰਸੰਨਤਾ ਦਾਇਰੇ ਵਿੱਚ ਵਿਚਰਨ ਵਿੱਚੋਂ ਮਿਲਦੀ ਹੈ ਅਤੇ ਤਸੱਲੀ ਅਤੇ ਸੰਤੁਸ਼ਟਤਾ ਦਾਇਰੇ ਨੂੰ ਵੱਡਾ ਵਿਸ਼ਾਲ ਕਰਨ ਵਿੱਚੋਂ ਮਿਲਦੀ ਹੈ। ਜਦੋਂ ਕਿ ਦਾਇਰੇ ਨੂੰ ਉਲੰਘਣ ਵਿੱਚ ਪਰੇਸ਼ਾਨੀ ਅਤੇ ਗੁੰਮਨਾਮੀ ਹੀ ਮਿਲਦੀ ਹੈ। ਆਪਣੇ ਦਾਇਰੇ ਵਿੱਚ ਰਹੋਗੇ, ਪਛਾਣ ਬਣੀ ਰਹੇਗੀ, ਵਿਕਾਸ ਹੁੰਦਾ ਰਹੇਗਾ। ਨਰਿੰਦਰ ਸਿੰਘ ਕਪੂਰ ਜੀ ਦੀ ਇਹ ਛੋਟੀ ਜਿਹੀ ਲਿਖਤ ਵਿੱਚੋਂ ਬਹੁਤ ਵੱਡਾ ਮੈਸੇਜ ਮਿਲਦਾ ਸਾਨੂੰ ਕਿ ਅਸੀਂ ਜਿੱਥੇ ਵੀ ਹਾਂ, ਜਿਸ ਰੋਲ ਵਿੱਚ ਹਾਂ, ਸਾਨੂੰ ਆਪਣੇ ਦਾਇਰੇ ਵਿੱਚ ਰਹਿਣਾ ਜ਼ਰੂਰੀ ਆ। ਘਰ ਵਿੱਚ ਹਾਂ ਤਾਂ ਅਸੀਂ ਪਰਿਵਾਰਕ ਦਾਇਰੇ ਦੇ ਵਿੱਚ ਰਹਿਣਾ, ਜੇ ਅਸੀਂ ਪਬਲਿਕ ਦੇ ਵਿੱਚ ਹਾਂ, ਬਾਹਰ ਸਫ਼ਰ ਕਰ ਰਹੇ ਹਾਂ ਜਾਂ ਪਬਲਿਕ ਦੇ ਵਿੱਚ ਕਿਤੇ ਵੀ ਅਪੀਅਰ ਹੋ ਰਹੇ ਹਾਂ, ਉੱਥੇ ਵੀ ਸਾਨੂੰ ਆਪਣਾ ਦਾਇਰਾ ਜ਼ਰੂਰ ਸਮਝਣਾ ਚਾਹੀਦਾ। ਕੰਮ 'ਤੇ ਜਾਵਾਂਗੇ, ਸਕੂਲ ਜਾਵਾਂਗੇ, ਯੂਨੀਵਰਸਿਟੀ ਜਾਵਾਂਗੇ ਜਾਂ ਫਿਰ ਕਿਸੇ ਅਸੀਂ ਜੋਬ ਰੋਲ 'ਤੇ ਹੋਵਾਂਗੇ, ਹਰ ਇੱਕ ਦਾਇਰੇ ਨੂੰ ਜੇ ਅਸੀਂ ਸਮਝਾਂਗੇ ਤਾਂ ਸਾਡਾ ਵੀ ਵਿਕਾਸ ਹੋਏਗਾ ਅਤੇ ਉਹਦੇ ਨਾਲ ਸਮਾਜ ਦਾ ਵੀ ਵਿਕਾਸ ਹੋਏਗਾ। ਸੋ ਆਪਣਾ ਦਾਇਰਾ ਸਮਝਣਾ ਬਹੁਤ ਜ਼ਰੂਰੀ ਹੈ। ਨਰਿੰਦਰ ਸਿੰਘ ਜੀ ਨੇ ਆਪਣੀ ਇਸ ਨਿੱਕੀ ਜਿਹੀ ਲਿਖਤ ਵਿੱਚ ਸਾਨੂੰ ਬਹੁਤ ਵੱਡਾ ਮੈਸੇਜ ਦਿੱਤਾ ਸਾਡੇ ਸਾਰਿਆਂ ਵਾਸਤੇ। ਇਹ ਕਿਸੇ ਇੱਕ ਵਾਸਤੇ ਨਹੀਂ, ਆਪ ਵੀ ਇਹਦੇ 'ਤੇ ਕੰਮ ਕਰੋ ਅਤੇ ਦੂਸਰਿਆਂ ਨੂੰ ਵੀ ਇਸ ਦਾ ਸੁਨੇਹਾ ਜ਼ਰੂਰ ਦੇਵੋ।

ਹਾਂਜੀ, ਤੇ ਇਸ ਦੇ ਨਾਲ ਹੀ ਅੱਜ ਦੇ ਜਿਹੜੇ 2 ਘੰਟੇ ਨੇ ਕਿਵੇਂ ਲੰਘ ਗਏ ਤੁਹਾਡੇ ਨਾਲ ਪਤਾ ਹੀ ਨਹੀਂ ਲੱਗਾ। ਇਸ ਟਾਈਮ ਸਟੂਡੀਓ ਦੇ ਵਿੱਚ 9:55 ਤੇ 20 ਸੈਕਿੰਡ ਹੋ ਚੁੱਕੇ ਨੇ। ਅੱਜ ਦੀਆਂ ਸਭ ਤੋਂ ਇੰਪੋਰਟੈਂਟ ਗੱਲਾਂ ਇੱਕ ਵਾਰ ਫਿਰ ਯਾਦ ਕਰਵਾ ਦਈਏ ਕਿ ਆਸਟ੍ਰੇਲੀਆ ਵਿੱਚ ਅੱਜ ਫੈਡਰਲ ਗਵਰਨਮੈਂਟਸ ਮਾਈਗ੍ਰੇਸ਼ਨ ਪਾਲਿਸੀ ਬਾਰੇ ਅਨਾਊਂਸਮੈਂਟ ਐਕਸਪੈਕਟਿਡ ਆ। ਫੁੱਲ ਡਿਟੇਲਸ ਆਉਣ ਤੱਕ ਸਪੈਕੂਲੇਸ਼ਨ ਅਤੇ ਕਨਫਰਮਡ ਰੂਲਸ ਵਿੱਚ ਫਰਕ ਜ਼ਰੂਰ ਰੱਖੋ। ਵਿਕਟੋਰੀਆ ਵਿੱਚ ਰੋਡ ਕੰਡੀਸ਼ਨਸ ਅਤੇ ਪੋਟ ਹੋਲਸ ਦਾ ਇਸ਼ੂ ਸਪੋਟਲਾਈਟ ਵਿੱਚ ਹੈ। ਨਾਈਫ ਸਰਚ ਪਾਵਰਸ ਬਾਰੇ ਸੇਫਟੀ ਐਂਡ ਸਿਵਲ ਲਿਬਰਟੀ ਦੋਵੇਂ ਪਰਸਪੈਕਟਿਵਸ ਨਾਲ ਡਿਬੇਟ ਜਿਹੜੀ ਆ ਉਹ ਜਾਰੀ ਆ। ਕੈਸ਼ ਰੇਟ 4.35% ਅਤੇ ਨੈਕਸਟ RBI ਮੋਨੀਟਰੀ ਪਾਲਿਸੀ ਅਪਡੇਟ 29 ਸਪਟੰਬਰ ਨੂੰ ਹੋਵੇਗੀ। ਪੰਜਾਬ ਵਿੱਚ 6 ਡਿਸਟ੍ਰਿਕਟਸ ਨੈਸ਼ਨਲ ਡਰੱਗ ਕੰਟਰੋਲ ਰੋਡਮੈਪ ਵਿੱਚ ਅਲਟਰਾ ਸੈਂਸਿਟਿਵ ਕੈਟੇਗਰੀ ਵਿੱਚ ਹਨ। ਨੈਸ਼ਨਲ ਕਾਰਡ ਐਪਲੀਕੇਸ਼ਨਸ ਅਨਾਊਂਸਡ ਨੰਬਰ ਤੋਂ ਲਗਭਗ ਡਬਲ ਆਈਆਂ ਨੇ ਅਤੇ ਸਟਬਲ ਬਰਨਿੰਗ ਮੋਨੀਟਰਿੰਗ ਸੀਜ਼ਨ ਜਿਹੜਾ ਉਹ ਵੀ ਸ਼ੁਰੂ ਹੋ ਗਿਆ। ਅਤੇ ਸਭ ਤੋਂ ਵੱਡੀ ਗੱਲ, ਖਬਰ ਸੁਣੋ ਪਰ ਹੈੱਡਲਾਈਨਸ ਤੋਂ ਅੱਗੇ ਵੀ ਜ਼ਰੂਰ ਸੋਚੋ। ਕਿਸੇ ਵੀ ਵਟਸਐਪ ਫਾਰਵਰਡ ਨੂੰ ਨਿਊਜ਼ ਨਾ ਮੰਨੋ। ਕਿਸੇ ਪੋਲੀਟੀਕਲ ਕਲੇਮ ਨੂੰ ਕੋਂਟੈਕਸਟ ਤੋਂ ਬਿਨਾਂ ਫਾਈਨਲ ਟਰੂਥ ਕਦੇ ਵੀ ਨਾ ਮੰਨੋ। ਅਤੇ ਜਿਸ ਇਨਫੋਰਮੇਸ਼ਨ ਦਾ ਤੁਹਾਡੀ ਵੀਜ਼ਾ, ਹੈਲਥ, ਫਾਈਨੈਂਸਿਸ ਜਾਂ ਫਿਰ ਫੈਮਿਲੀ ਉੱਤੇ ਸੀਰੀਅਸ ਅਸਰ ਹੋ ਸਕਦਾ, ਉਹ ਓਫੀਸ਼ਲ ਸੋਰਸਿਸ ਤੋਂ ਵੈਰੀਫਾਈ ਜ਼ਰੂਰ ਅਤੇ ਜ਼ਰੂਰ ਕਰੋ। ਆਪਣੀ ਸਵੇਰ ਨੂੰ ਤੁਸੀਂ ਪੋਜ਼ਿਟਿਵ ਰੱਖੋ, ਰੋਡ ਉੱਤੇ ਹੋ ਤਾਂ ਫੋਨ ਸਾਈਡ 'ਤੇ ਰੱਖੋ, ਘਰੋਂ ਨਿਕਲਦਿਆਂ ਆਪਣੇ ਪਿਆਰਿਆਂ ਨੂੰ ਸਮਾਈਲ ਦੇ ਕੇ ਜ਼ਰੂਰ ਜਾਵੋ, ਕਿਉਂਕਿ ਕਈ ਵਾਰ ਸਾਡੇ ਲਈ ਇਹ ਉਹ ਇੱਕ ਛੋਟਾ ਜਿਹਾ ਮੂਮੈਂਟ ਹੁੰਦਾ ਹੈ ਪਰ ਸਾਹਮਣੇ ਵਾਲੇ ਦਾ ਪੂਰਾ ਦਿਨ ਜਿਹੜਾ ਉਹ ਚੰਗਾ ਬੀਤਦਾ ਅਤੇ ਉਸਦਾ ਉਹ ਸਾਰਾ ਦਿਨ ਤੁਸੀਂ ਚੰਗਾ ਕਰ ਸਕਦੇ ਹੋ ਇੱਕ ਛੋਟੇ ਜਿਹੇ ਐਕਸ਼ਨ ਦੇ ਨਾਲ ਉਸ ਛੋਟੇ ਜਿਹੇ ਮੂਮੈਂਟ ਦੇ ਵਿੱਚ। ਅਤੇ ਹੁਣ ਮੈਂ ਤੁਹਾਡੇ ਕੋਲੋਂ ਇਜਾਜ਼ਤ ਲੈਣੀ ਆ, ਬਟ ਉਸ ਤੋਂ ਪਹਿਲਾਂ ਇਹਨਾਂ ਸਾਰੀਆਂ ਗੱਲਾਂ ਦਾ ਕਿ ਤੁਸੀਂ ਜੋ ਸੁਣਦੇ ਹੋ ਕਿ ਉਹ ਕਰਦੇ ਵੀ ਹੋ ਜਾਂ ਨਹੀਂ ਕਰਦੇ, ਇਹਦੇ ਲਈ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ ਵਟਸਐਪ ਦੇ ਉੱਪਰ 0434-233-971 ਦੇ ਉੱਤੇ। ਅਤੇ ਮੈਂ ਹੁਣ ਤੁਹਾਡੇ ਕੋਲੋਂ ਚਾਹੁੰਦੀ ਹਾਂ ਇਜਾਜ਼ਤ। ਤੰਦਰੁਸਤ ਰਹੋ, ਸੁਰੱਖਿਅਤ ਰਹੋ, ਵੀਕਐਂਡ ਆਪਣਾ ਜਿਹੜਾ ਤੁਸੀਂ